ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक ओंकार सतनाम कर्ता पुरुष निरपौ निर्वै

अचिंत वसे मन आए अंतर तीर्थ ज्ञान है सतगुर दिया बुझाए।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

ਹੀ ਸਾਈਂ ਦਾ ਦਰਬਾਰ

ਰੱਖੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਬੇਸ਼ੁਮਾਰ ਅਥਾ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜੁਗੋ ਜੁਗ ਅਟਲ ਚਵਰ ਸ਼ਤਰ ਔਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ ਤੇ ਰੱਖਣ ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰੱਖੇ ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਾਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।

0: जिस पावन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण कीता है, ये पावन बचन गुरु अमरदास पातशाह जी और गुरु रामदास साहिब जी के मुखारबन तो उचारण किते हुए वडहंस की वार महला चौथा लल्ला बहलीमा की धुन गावनी दे सरलेख हेठ गुरु ग्रंथ साहब जी के पावन अंग 586 और 587 दे ऊपर सुभाईमान है। सतगुरु जी ने दो श्लोक और एक पौड़ी बख्शिश की है। गुरु बाबा जी ने इस पावन शब्द के अंदर जो सुमत बख्शी उदे विच सतगुरु ने भेख नूं छड के ते असलीयत दे विच जिउण वास्ते सानू प्रेरित कीता। भेखी जिंदगी भेखी जीवन दे नालों चंगा है। असल दे विच असलीयत दे विच जिउणा जो है उसे अनुसार जिउणा चंगा है लोक वखावे नालो पसेसे रूप विच जी गुरु साहब ने अज सानू सुमत बख्शी। मालक जी कहिंदे सतगुर मिलिया भुख गई भेखी भुख ना जाए। अखरी अर्थ करिए ते कहिंदे भी गुरु नूं मिलके मेरी भुख चलेगी भेखा नाल कदे भुख नहीं जांदी। हुण इहनूं समझियो साडा मन असलीयत नूं जाणदा है और साडा मन भेख नूं भी जाणदा है। और वो मन ये समझदा है भी असी किथे भेख वेचा ते किथे असलीयत वेचे हां। मन समझदा है जदों मन भेख वेच होएगा मन ने भेख वेच आउना शरीर नू लैके क्योंकि भेख शरीर दा है ना। मन ते असलीयत जानदा है। मन ने भेख विच लैके आउना शरीर क्योंकि जेड़ा शरीर उत्ते आ गया मन विच नहीं वह भेख है ते जेड़ा मन विच भी है उही शरीर उत्ते आवे वह ते असलीयत है वह भेख नहीं अखवाएगी। भेख वह है जिथे अंदर कुछ होर है ते बाहर कुछ होर है। जिथे अंदर और बाहर एको जी अवस्था है वह भेख नहीं है। हुण चेता रखो मन किस अवस्था विच है ते मन ने शरीर नू किस हालत विच प्रगटाया ये मन जानदा है। जदों मन शरीर दे वखावे विच शरीर नू ला देंदा है ना उदों मन कोल धीरज सबर थोड़ी है भुख कित्थे गई मन दी। जदों मन शरीर नू वखावे विच नहीं मन शरीर नू उसे स्वरूप विच लैके आउंदा जेड़े विच आप है उत्थे मन कोल सबर हुंदा है। इनू होर सौखा कर लिए एक थां ते मन नू पता है भी है झूठ पर जबान सच बोल रही है, जबान सच कह रही है झूठ। तो बंदा जबानों की कही भाई सच है, यही सच है। फिर उथे मन को तरवास नहीं हुंदा, मन को उथे डर हुंदा, मन को उथे धीरज नहीं हुंदा, मन को उथे खौफ हुंदा, भय हुंदा। किस गल दा? किते असलियत संसार दे सामने ना आ जावे, इस गल दा मन नूं डर है। ते जिथे मन नूं पता है भी ये सच है, जो मेरी जुबान बोल रही है यही सच है, उथे मन कोई डर नहीं, कोई भय नहीं, कोई खौफ नहीं। उथे मन बिल्कुल धीरज विच है, सबर विच है। क्यों? मन नूं पता है भाई सच ही है। भेख अते असलियत उदे विच भी फर्क यही है। जदों मन भेख करवाउंदा है शरीर कोलों, मन नूं इह हुंदा है किते पाज उगड़ ना जाए। ते जदों मन शरीर कोलों भेख नहीं, मन उही स्वरूप बख्शदा है जो चित जो मन दे अंदर है, फिर मन नूं डर नहीं हुंदा। फिर पता है भी जो है भाई सामने है, सच है। हुण गुरु साहब ने इसे रूप नूं समझाया, कहिंदे सतगुर मिले है भुख गई। पहला करदा सी लोक विखावा, मन नूं सबर नहीं सी आउंदा। फिर कहिंदे मैं विखावा छड के सच कमाउणा शुरू कीता, सतगुर मिलिया, गुरु नूं मिलिया मैं। कहिंदे मेरे मन की भुख चली गई। भेखी ए नहीं भी मैं सीधा, कहिंदे पहले मैं विखावा भी कीता, भेखी भेखां दे नाल भुख नहीं गई, ना जाए नहीं जांदी भुख। इहनू हुण आपां गुरु अमरदास साहब दे बोलां च पढ़ लईए। दो पौड़ियां आपां गुरु अमरदास पातशाह जी दियां आनंद साहब विच पढ़दे हां। पहलों भेख दा प्रगटावा कीता गुरु साहब ने, जियो मैले बाहरों निर्मल, आ भेख है। बाहरों निर्मल जियो ता मैले, तिन्नी जन्म जुए हारिया। जियो मैले बाहरों निर्मल, दो स्वरूप बन गए ना, जी विच्चों मैला है बाहरों निर्मल है। फिर सतगुरु ने दोबारा दोहराया, जियो मैले बाहरों निर्मल, बाहरों निर्मल जियो ता मैले, अंदरों मैले ही ने, तिन्नी जन्म जुए हारिया, वो अपना जन्म हार जाते ने। ए तृष्णा बड़ा रोग लगा, भेखी भुख ना जाए, तृष्णा की है भुख। ए तृष्णा बड़ा रोग लगा, मरन मनो विसारिया, मौत भी भुलाती। बंदे ने भुख दे विच लगे हुए ने, अपनी मौत ही विसारती। वेदा मह नाम उत्तम, सो सुन है नाही फिरें ज्यो बेतालिया। इदां फिरदा कहिंदे जिवें बेताला भूतना, फिरें ज्यो बेतालिया। कहे नानक जिन सच तजिया, कूड़े लागे तिन्नी जन्म जुए हारिया। सच तजे कूड़े लागे, हुण सच की सी? जियो मैले। कूड़े लागे बाहरों निर्मल, फिर की बनया? तिन्नी जन्म जुए हारिया। सतगुरु कहिंदे ओ जीवन दी बाजी हार के, भुख नहीं मुकी, तृष्णा नहीं मुकी। फिर इह स्वरूप बदलिया, स्वरूप बदलिया, हुण कहिंदे जियो निर्मल बाहरों निर्मल, हुण एक स्वरूप बन गया। बाहरों तां निर्मल, गुरु साहब कहिंदे बाहरों ते निर्मल है नहीं, ओ जियो निर्मल। सतगुर ते करनी कमाणी, उन्होंने गुरु तो करनी कमाई हुण जीवन मिल गया ना गुरु को उपदेश मिल गया सतगुर ते करनी कमाणी हुण उथे कूड़ की सोए पहुंचे नाहीं हुण उथे कूड़ नहीं पहुंच करदा मनसा सच समाणी जन्म रतन जिन्नी खटिया पहलों तिन्नी जन्म जुआ हारिया हुण खट लिया भले से वणजारे वो वणजारे भले बन गए कहे नानक जिन मन निर्मल सदा रहे गुरु नाले जेडे मन करके निर्मल ने कहते गुरु नाल ने हुण सतगुरु ने इन्हां दोवां पौड़ियां श्लोक भी गुरु अमरदास साहब जी का ही है मालिक ने इको पंक्ति कहिंदे सतगुर मिले भुख गई गुरु नूं मिलके जदों गुरु नूं मिले उदों की होया जीओ निर्मल बारो निर्मल उदों आ खेड़ कला उदों आ वरती उदों चित करके भी निर्मल हो गया ते बारो भी निर्मल है भेखी भुख ना जाए जिहड़ी भेख है वह की है जीओ मैले बारो निर्मल यह भेख है ये विखावा है जदों इस विखावे का जिक्र किया गुरु साहब ने उदों मल कहिंदे त्रिश्ना उत्थे त्रिश्ना की भुख लगी हुई उत्थे त्रिश्ना की अग लगी हुई जिदे विच जीव सारी जिंदगी रुलदिया रह जाता है भुख कदे नहीं मुकी वो फिर जिथे भुख है उत्थे जन्म जी दी बाजी हारदा है जीव उत्थे जुए विच हारदा भुख नहीं ना मुकी होर हासिल करन दी लालसा है वो जिहड़ी होर हासिल करन दी लालसा है ना वो अखीर हार वाले पासे ले जांदी ते जिथे होर हासिल करन दी लालसा मुक जाए उथे सबर आ जांदा जिथे सबर आ जांदा है उथे जीवन दी बारी जितण दी आस बन जांदी है भी हुण जीवन दी बारी जित जावांगे पर गुरु बाबा जी कहिंदे भाई जे जीवन विच्चों त्रिश्ना मकाउनी है त्रिश्ना दी भुख मकाउनी है ते ए गल पल्ले नाल बन ला सतगुर मिले है भुख गई सबर उदन ही आएगा जिदन गुरु मिलेगा गुरु तो बिना ते बेसबरिया वर्गी जिंदगी है जीवन विच सहज ते उदन ही आएगा जिदन गुरु मिलेगा जिदन जे गुरु तो बिना दी जीवन दी गल करिए फिर बेतालेहां वाला जीवन ही है फिर बेतालेहां भेख नहीं विखावा नहीं गुरु नानक दे घर ने विखावा कदे भी नहीं परवानिया गुरु नानक साहब तो आजो गुरु कलगीधर साहब तक गुरु कलगीधर साहब तो लैके अज तक शब्द गुरु ना गुरु नानक साहब ने विखावा परवानिया ना गुरु कलगीधर साहब ने ते ना ही शब्द गुरु ने क्योंकि शब्द गुरु दे विच सिखिया ते ओ ही है जिहड़ी गुरु नानक साहब देंदे रहे पहरावा नहीं कला विखावा नहीं जे कले विखावे की गल हुंदी फिर धन गुरु कलगीधर साहब सिखां नूं समझाउण वास्ते कदे भी खोते उत्ते शेर दी खल नहीं सी पाउंदे सतगुरु ने किड्डे प्यारे तरीके नाल समझाया ना परख कीती नाले नाले विखाया गुरु साहब ने दृष्टांत नाल समझाया गुरु साहब ने दृष्टांत नाल समझाया सिखां ने शेर दा शिकार कीता गुरु साहब ने खल लवा ली खल लवाई वह एक खोते नूं गुरु साहब ने पवाती कहिंदे भाई उहनूं पवा दिओ उहनूं पवाती खल पवा के ते उहनूं छड़ता नगर दे विच ही छड़ता हुण उह फिरदा है ते जिहड़े पासे जांदा है लोकां दे मन च डर पैदा हो ही जांदा भी शेर आ गया शेर आ गया डरी जांदे ने ਲੋਕਾਂ ਨੇ ਆ ਕੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਵੀ ਮਾਲਕ ਜੀ ਉਹ ਨਗਰ ਵਿੱਚ ਸ਼ੇਰ ਆਇਆ ਵੀ ਹੁਣ ਤੁਸੀਂ ਕਿਰਪਾ ਕਰੋ ਵੀ ਸਾਨੂੰ ਇਹ ਨਾ ਹੋਵੇ ਵੀ ਇਹ ਸਾਡਾ ਨੁਕਸਾਨ ਕਰੇ, ਪਸ਼ੂਆਂ ਦਾ ਨੁਕਸਾਨ ਕਰੇ, ਹੈ ਨਾ, ਜਾਂ ਘਰ ਦਾ ਨੁਕਸਾਨ ਕਰੇ, ਵੀ ਅਸੀਂ ਨਹੀਂ ਚਾਹੁੰਦੇ, ਤੁਸੀਂ ਸਾਡੀ ਰਾਖੀ ਕਰੋ। ਹੁਣ ਗੁਰੂ ਸਾਹਿਬ ਨੂੰ ਪਤਾ ਸੀ ਵੀ ਖੇਡ ਕਲਾ ਕੀ ਹੈ। ਉਹ ਚਾਰ ਕੁ ਦਿਨ ਤੇ ਲੰਘੇ, ਡਰਦੇ ਰਹੇ, ਉਹ ਵੀ ਬੜਾ ਸੌਖਾ ਸੌਖਾ ਇਸ ਕਰਕੇ ਹੈ ਵੀ ਪਹਿਲੋਂ ਖੋਤੇ ਦਾ ਸਰੂਪ ਸੀ, ਉਹਦੇ ਤੋਂ ਕੋਈ ਡਰਦਾ ਨਹੀਂ ਸੀ, ਹੁਣ ਜਿਹੜੇ ਪਾਸੇ ਜਾਂਦਾ ਸਫ਼ਾ ਵਿਹਲੀਆਂ ਹੋਈਆਂ ਜਾਂਦੀਆਂ, ਆਪੇ ਹੀ ਉਹ ਆਪਣੀ ਮਰਜ਼ੀ ਨਾਲ ਜਿੱਧਰ ਨੂੰ ਜੀ ਕਰਦਾ ਤੁਰਿਆ ਫਿਰਦਾ, ਉਹ ਖੁਸ਼ ਬੜਾ। ਚਾਰ ਕੁ ਦਿਨ ਤੇ ਲੰਘੇ, ਦਿਨ ਸੌਖੇ ਹੀ, ਲੋਕਾਂ ਨੇ ਡਰ ਡਰ ਕੇ ਲੰਘਾਏ। ਫਿਰ ਇੱਕ ਧੋਬੀ ਨੇ ਜਦੋਂ ਉਹਦੀ ਅਸਲੀਅਤ ਨੂੰ ਜਾਣਿਆ ਨਾ, ਅਸਲੀਅਤ ਨੂੰ ਜਾਣਿਆ ਜਦੋਂ ਉਹਦੀ ਨੇ, ਉਹਨੇ ਫੜ ਕੇ ਉਹਨੂੰ ਬੰਨ ਲਿਆ। ਜਦੋਂ ਬੰਨਿਆ, ਬੰਨਣ ਤੋਂ ਮਗਰੋਂ ਉਹਨੇ ਉੱਪਰੋਂ ਖੱਲ ਲਾਈ ਤੇ ਥੱਲੋਂ ਖੋਤਾ ਹੀ ਨਿਕਲਿਆ। ਹੁਣ ਖੱਲ ਤੋਂ ਮਗਰੋਂ ਇਹ ਥੋੜੀ ਵੀ ਨਸ਼ੇਰ ਬਣ ਜਾਣਾ, ਹੈ ਤੇ ਖੋਤਾ ਹੀ ਹੈ ਨਾ। ਜਦੋਂ ਉਹਨੇ ਖੱਲ ਲਾਈ, ਖੱਲ ਲਾਉਣ ਤੋਂ ਬਾਅਦ ਚ ਉਹਦਾ ਅਸਲ ਸਰੂਪ ਸਾਹਮਣੇ ਆ ਗਿਆ। ਫਿਰ ਉਹਨੇ ਆ ਕੇ ਗੁਰੂ ਕਲਗੀਧਰ ਸਾਹਿਬ ਨੂੰ ਦੱਸਿਆ ਵੀ ਮਾਲਕ ਪਾਤਸ਼ਾਹ ਜੀ, ਉਹ ਵੀ ਉਹ ਜਿਹੜਾ ਸ਼ੇਰ ਨਗਰ ਦੇ ਵਿੱਚ ਫਿਰਦਾ ਸੀ ਨਾ, ਉਹ ਤੇ ਕਿਸੇ ਨੇ ਫਰੇਬ ਕੀਤਾ ਜੀ, ਵੀ ਉਹਦੇ ਉੱਤੇ ਨਾ ਖੱਲ ਪਵਾ ਕੇ, ਹੈ ਤੇ ਖੋਤਾ ਸੀ ਜੀ, ਉਹਦੇ ਉੱਤੇ ਸ਼ੇਰ ਦੀ ਖੱਲ ਪਵਾਈ। ਧੰਨ ਗੁਰੂ ਕਲਗੀਧਰ ਸਾਹਿਬ ਨੇ ਫਿਰ ਉੱਥੇ ਦੱਸਿਆ, ਕਹਿੰਦੇ ਭਾਈ ਇਸੇ ਤਰ੍ਹਾਂ ਸਿੱਖ ਦਾ ਜੀਵਨ ਹੈ, ਜੇ ਤੇ ਇਹ ਆਪਣਾ ਜੀਵਨ ਗੁਰੂ ਅਨੁਸਾਰ ਗੁਜ਼ਾਰੇਗਾ ਫਿਰ ਤੇ ਇਹ ਸ਼ੇਰ ਦੀ ਨਿਆਈ ਹੈ, ਤੇ ਜੇ ਇਹ ਆਖੇ ਵੀ ਮੈਂ ਪਹਿਰਾਵਾ ਤੇ ਗੁਰੂ ਦਾ ਦਿੱਤਾ ਪਾਈ ਫਿਰਾਂ ਤੇ ਅੰਦਰ ਮਰਜ਼ੀ ਮੈਂ ਆਪਣੀ ਕਰੀ ਚੱਲਾਂ, ਫਿਰ ਇਹ ਖੋਤੇ ਉੱਤੇ ਸ਼ੇਰ ਦੀ ਖੱਲ ਹੈ, ਫਿਰ ਉਹ ਹੋਰ ਸਰੂਪ ਬਣ ਜਾਂਦਾ ਵੀ ਮੈਂ ਕਰੂੰ ਆਪਣੀ ਮਰਜ਼ੀ, ਆਪ ਹੁਦਰਾ ਹੋ ਕੇ ਚੱਲੂੰ, ਪਹਿਰਾਵਾ ਮੈਂ ਗੁਰੂ ਸਾਹਿਬ ਦਾ ਹੀ ਪਾ ਕੇ ਰੱਖੂ ਜਿਹੜਾ ਗੁਰੂ ਸਾਹਿਬ ਨੇ ਦਿੱਤਾ। ਕਹਿੰਦੇ ਫਿਰ ਭਾਈ ਹਾਲਤ ਉਦਾਂ ਦੀ ਬਣ ਜਾਂਦੀ ਹੈ ਵੀ ਜਿਵੇਂ ਖੋਤੇ ਉੱਤੇ ਸ਼ੇਰ ਦੀ ਖੱਲ ਪਵਾਈ ਹੋਵੇ। ਬਸ ਉਸੇ ਤਰ੍ਹਾਂ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਿਸੇ ਵੀ ਗੁਰੂ ਸਾਹਿਬ ਦਾ ਜੀਵਨ ਪੜ੍ਹ ਲਓ, ਗੁਰੂ ਨਾਨਕ ਦੇ ਘਰ ਨੇ ਕਦੇ ਵੀ ਭੇਖ ਨੂੰ ਪ੍ਰਵਾਨ ਕੀਤਾ ਹੀ ਨਹੀਂ ਹੈ। ਮਾਲਕ ਕਹਿੰਦੇ ਫਰੇਬ ਨਾਲੋਂ ਚੰਗਾ ਹੈ ਸੱਚ ਨੂੰ ਪ੍ਰਗਟ ਕਰ ਦੇਣਾ, ਸੱਚ ਨੂੰ ਅਪਣਾ ਲੈਣਾ। ਝੂਠ ਦੇ ਫਰੇਬ ਨਾਲੋਂ ਚੰਗਾ ਹੈ ਸੱਚ ਨੂੰ ਪ੍ਰਵਾਨ ਲੈਣਾ। ਇਸ ਲਈ ਸਤਿਗੁਰ ਮਿਲਿਆ, ਜਦੋਂ ਗੁਰੂ ਨੂੰ ਮਿਲਿਆ ਗੁਰੂ ਨੇ ਸਭ ਤੋਂ ਪਹਿਲਾਂ ਮੈਨੂੰ ਭੇਖ ਤੋਂ ਬਾਹਰ ਕੱਢਿਆ, ਪਹਿਰਾਵੇ ਵਿਖਾਵੇ ਤੋਂ ਬਾਹਰ ਕੱਢਿਆ। ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਨਾ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ। ਪਹਿਰਾਵਾ ਹੀ ਸੀ। ਧੰਨ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਆਸਾ ਕੀ ਵਾਰ ਚ ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬੇਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਏ ਧੋਤੀ ਵਸਤ੍ਰ ਕਪਾਟੰ, ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ। ਕਦੇ ਨਹੀਂ ਪ੍ਰਵਾਨਿਆ ਭੇਖ। ਫਿਰ ਇਸੇ ਭੇਖ ਦੀ ਗੱਲ ਕਰਦੇ ਹਾਂ ਬਾਬਾ ਕਬੀਰ ਸਾਹਿਬ, ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਣ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੁਕੋ ਭਾਵੈ ਡਾਲਾ ਸਿਉ ਪੇਡਾ ਗਟਕਾਵੈ। ਪਹਿਰਾਵਾ ਹੀ ਹੈ, ਭੇਖ ਹੀ ਹੈ। ਕਹਿੰਦੇ ਜੇ ਜੀਵਨ ਵਿੱਚੋਂ ਤ੍ਰਿਸ਼ਨਾ ਮਕਾਉਣੀ ਹੈ ਤੇ ਇਹ ਗੱਲ ਚੇਤਾ ਰੱਖ ਲਾ, ਜਿੱਦਣ ਜੀਵਨ ਵਿੱਚ ਗੁਰੂ ਹੋਏਗਾ ਤ੍ਰਿਸ਼ਨਾ ਦੀ ਭੁੱਖ ਉਦਣ ਮੁੱਕੇਗੀ, ਆ ਵਿਖਾਵਾ ਤੇ ਜਿੰਨਾ ਮਰਜ਼ੀ ਕਰ ਲਾ ਭੁੱਖ ਨਹੀਂ ਲੱਥਦੀ, ਜਿੰਨਾ ਮਰਜ਼ੀ ਵਿਖਾਵਾ ਕਰ ਲਓ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਮਾਲਕ ਕਹਿੰਦੇ ਹੁੰਦਾ ਪਤਾ ਕੀ ਹੈ, ਹੁਣ ਭੇਖ ਦੁੱਖ ਲੱਗਾ ਘਰ ਘਰ ਫਿਰੈ, ਹੁਣ ਇੱਥੇ ਜਿਹੜਾ ਜ਼ਿਕਰ ਕੀਤਾ ਨਾ, ਅਗਾਂਹ ਜਾ ਕੇ ਗੁਰੂ ਸਾਹਿਬ ਨੇ ਸਪਸ਼ਟ ਕਰ ਦੇਣਾ ਵੀ ਕਿਹੜੇ ਭੇਖ ਦੀ ਗੱਲ ਕਰ ਰਹੇ। ਪਹਿਰਾਵਾ ਪਾਲਿਆ, ਕਹਿੰਦੇ ਜੀ ਤਿਆਗੀ ਬਣ ਗਿਆ, ਤਿਆਗੀ ਬਣ ਗਿਆ। ਹੁਣ ਤਿਆਗੀ ਬਣ ਕੇ ਪਹਿਰਾਵਾ ਪਾ ਕੇ ਭੇਖ ਬਣਾ ਲਿਆ, ਪਰ ਤਿਆਗ ਹੈ ਨਹੀਂ। ਤਿਆਗ ਚੀਜ਼ ਨੂੰ ਛੱਡਣ ਦਾ ਮਤਲਬ ਨਹੀਂ ਹੈ, ਤਿਆਗ ਹੈ ਵਸਤੂ ਉੱਪਰਲੀ ਪਕੜ ਛੱਡ ਦੇਣੀ। ਵਸਤੂ ਛੱਡਣੀ ਤੇ ਪਕੜ ਛੱਡਣੀ ਦੋਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਵਸਤੂ ਛੱਡਣੀ ਸੌਖੀ ਹੈ, ਵਸਤੂ ਉੱਪਰਲੀ ਪਕੜ ਛੱਡਣੀ ਬਹੁਤ ਔਖੀ ਹੈ। ਪਦਾਰਥ ਤੇ ਬੰਦਾ ਇਹ ਕਹਿ ਕੇ ਛੱਡ ਦਿੰਦਾ ਕੋਈ ਨੀ ਹੁਣ ਛੱਡ ਦਿੰਦੇ ਹਾਂ ਮੁੜ ਕੇ ਫੇਰ ਹਾਸਲ ਕਰ ਲਾਂਗੇ, ਪਰ ਜਿਹੜੇ ਪਦਾਰਥ ਦੀ ਪਕੜ ਛੱਡਤੀ ਫਿਰ ਉਹਨੂੰ ਹਾਸਲ ਕਰਨ ਦੀ ਕਦੇ ਗੱਲ ਨਹੀਂ ਹੁੰਦੀ। ਵਸਤੂ ਜਿਵੇਂ ਕੋਈ ਵਸਤੂ ਅੱਜ ਕੋਲੇ ਹੈ, ਪਦਾਰਥ ਕੋਲੇ ਹੈ, ਇਨਸਾਨ ਇਹ ਕਹਿ ਕੇ ਮੰਨ ਲਓ ਅੱਜ ਘਰ ਪਾਈ ਫਿਰਦਾ, ਕਹਿੰਦਾ ਵੀ ਹੁਣ ਮੈਨੂੰ ਧਨ ਦੀ ਲੋੜ ਹੈ, ਆਪਾਂ ਘਰ ਛੱਡ ਦਿੰਦੇ, ਘਰ ਛੱਡਤਾ, ਪਰ ਨਾਲ ਇਹ ਉਮੀਦ ਤੇ ਛੱਡਿਆ ਵੀ ਅੱਜ ਆਹ ਛੱਡਾਂਗਾ ਤੇ ਕੱਲ ਨੂੰ ਦੂਜਾ ਬਣਾਵਾਂਗਾ ਨਾ, ਕੱਲ ਨੂੰ ਦੂਜਾ ਬਣਾਵਾਂਗਾ ਜੇ ਆਹ ਛੱਡਾਂਗਾ ਤੇ ਜੇ ਗੱਲ ਕਰੀਏ ਪਕੜ ਦੀ, ਜੇ ਉਹਨੇ ਪਕੜ ਹੀ ਛੱਡਤੀ ਫਿਰ ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਫਿਰ ਘਰ ਬਣਾਉਣ ਦਾ ਗੱਲ ਜ਼ਿਕਰ ਨਹੀਂ ਹੋਏਗਾ, ਫਿਰ ਪਕੜ ਛੱਡੀਗੀ। ਜਦੋਂ ਤਿਆਗ ਦੀ ਗੱਲ ਕਰੀਏ, ਤਿਆਗ ਪਕੜ ਛੱਡਣ ਦਾ ਨਾਮ ਹੈ, ਵਸਤੂ ਛੱਡਣ ਦਾ ਨਹੀਂ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਤਿਆਗ ਕਰਨ ਲਈ ਜਦੋਂ ਕਿਹਾ, ਮਾਲਕ ਨੇ ਵਸਤੂਆਂ ਛੱਡਣ ਲਈ ਤੇ ਆਖਿਆ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਵਸਤੂਆਂ ਤੇ ਵਰਤ, ਤੈਨੂੰ ਵਰਤਣ ਵਾਸਤੇ ਮਿਲੀਆਂ ਵਸਤੂਆਂ ਪਦਾਰਥ, ਤੈਨੂੰ ਵਰਤਣ ਲਈ ਮਿਲੇ ਵਰਤਦਾ ਰਹੋ, ਪਰ ਇਹਨਾਂ ਉੱਪਰ ਕਦੇ ਪਕੜ ਮਜ਼ਬੂਤ ਨਾ ਕਰੀ, ਪਕੜ ਛੱਡ ਕੇ ਰੱਖੀ, ਇਹਨਾਂ ਨੂੰ ਫੜ ਕੇ ਨਾ ਬਹਿ ਜੀ। ਹੁਣ ਸਤਿਗੁਰੂ ਕਹਿੰਦੇ ਬਣ ਗਿਆ ਤਿਆਗੀ, ਹੁਣ ਕਿਸੇ ਨੂੰ ਵੇਖਿਆ ਤਿਆਗੀ ਬਣਿਆ, ਜਿਹਨੂੰ ਵੇਖਿਆ ਸੀ ਉਹ ਤੇ ਸੱਚਮੁੱਚ ਤਿਆਗ ਵਿੱਚ ਸੀ, ਉਹ 4 ਦਿਨ 5 ਦਿਨ 10 ਦਿਨ 20 ਦਿਨ ਮਹੀਨਾ ਨਹੀਂ ਸੀ ਕੁਛ ਮਿਲਦਾ ਖਾਣ ਨੂੰ, ਤੇ ਉਹ ਤਾਂ ਵੀ ਸਬਰ ਕਰਕੇ ਬੈਠਾ ਰਹਿੰਦਾ ਸੀ। ਇਹਨੇ ਵੇਖਿਆ, ਕਹਿੰਦਾ ਇਹ ਬੜਾ ਸਕੂਨ ਦੀ ਜ਼ਿੰਦਗੀ ਲੰਘਾਉਂਦਾ, ਚੱਲ ਆਪਾਂ ਵੀ ਇੱਦਾਂ ਹੀ ਕਰ ਲੈਂਦੇ। ਇਹਨੇ ਵੀ ਸਾਰਾ ਘਰ ਬਾਰ ਛੱਡਤਾ, ਭੇਖ ਬਣਾ ਲਿਆ, ਕੰਨਾਂ ਚ ਮੰਦਰਾਂ ਪਾਲੀਆਂ, ਝੋਲੀ ਮੋਢੇ ਤੇ ਟੰਗ ਲਈ, ਕਹਿੰਦਾ ਵੀ ਆਪਾਂ ਤੇ ਹੁਣ ਇੱਦਾਂ ਹੀ ਸੰਨਿਆਸੀ ਤਿਆਗੀ ਬਣ ਕੇ ਰਹਿਣਾ। 4 ਕੁ ਦਿਨ ਲੰਘੇ, ਪੇਟ ਦੀ ਭੁੱਖ ਨੇ ਤੰਗ ਕਰ ਲਿਆ। ਹੁਣ ਪੇਟ ਦੀ ਭੁੱਖ ਨੇ ਜਦੋਂ ਤੰਗ ਕਰ ਲਿਆ, ਹੁਣ ਵੇਖਦਾ ਕਹਿੰਦਾ ਨਾ ਪੱਲੇ ਧੇਲਾ ਤੇ ਨਾ ਕੋਲੇ ਕੋਈ ਵਸਤੂ, ਕਰਾਂ ਕੀ ਕਰਾਂ ਕੀ, ਹੁਣ ਪੱਲੇ ਤੇ ਕੁਛ ਹੈ ਨਹੀਂ। ਜੇ ਧੇਲਾ ਪੱਲੇ ਹੁੰਦਾ ਕਹਿੰਦਾ ਆਪਾਂ ਖਾਣ ਦਾ ਪ੍ਰਬੰਧ ਕਰ ਲੈਂਦੇ, ਜੇ ਪੱਲੇ ਕੋਈ ਪਦਾਰਥ ਹੁੰਦਾ ਆਪਾਂ ਤਾਂ ਵੀ ਗੁਜ਼ਾਰਾ ਕਰ ਲੈਂਦੇ, ਕੋਈ ਨਾ ਕੋਈ ਢੰਗ ਤਰੀਕਾ ਵਰਤ ਕੇ ਗੁਜ਼ਰਾਨ ਕਰ ਲੈਂਦੇ। ਹੁਣ ਪੱਲੇ ਕੁਛ ਵੀ ਨਹੀਂ, ਹੁਣ ਤੁਰ ਪਿਆ, ਕਹਿੰਦਾ ਵੀ ਹੁਣ ਰੋਟੀ ਦਾ ਪ੍ਰਬੰਧ ਤੇ ਕਰਨਾ ਹੀ ਪੈਣਾ, ਪਦਾਰਥਾਂ ਦਾ ਪ੍ਰਬੰਧ ਤੇ ਕਰਨਾ ਹੀ ਪੈਣਾ। ਹੁਣ ਤੁਰ ਪਿਆ, ਤੁਰਿਆ ਕਿੱਥੇ, ਗੁਰੂ ਬਾਬਾ ਜੀ ਕਹਿੰਦੇ ਘਰ ਘਰ ਫਿਰੇ, ਹੁਣ ਕੱਲੇ ਕੱਲੇ ਘਰ ਦਾ ਦਰਵਾਜ਼ਾ, ਆਪਣਾ ਘਰ ਛੱਡਤਾ, ਆਪਣਾ ਘਰ ਛੱਡ ਕੇ ਕਹਿੰਦਾ ਮੈਂ ਤਿਆਗੀ ਬਣਿਆ। ਹੁਣ ਜਾ ਕੇ ਕਈਆਂ ਦੇ ਘਰ ਖੜਕਾਉਂਦਾ ਫਿਰਦਾ, ਘਰ ਘਰ ਫਿਰੇ, ਹੁਣ ਅੱਗੇ ਦੂਣੀ ਮਿਲੇ ਸਜਾਏ, ਉਹ ਕਹਿੰਦੇ ਆਪਣੇ ਘਰ ਚ ਬਹੁਤਾ ਹੁੰਦਾ ਸੀ, ਬਹੁਤਾ ਮਿਲ ਜਾਂਦਾ ਸੀ, ਥੋੜਾ ਹੁੰਦਾ ਥੋੜਾ ਮਿਲ ਜਾਂਦਾ ਸੀ, ਗੁਜ਼ਾਰਾ ਚੱਲੀ ਜਾਂਦਾ ਸੀ। ਹੁਣ ਹੋਇਆ ਕੀ, ਹੁਣ ਨਾ ਬਹੁਤਿਆਂ ਦੀ ਗਿਣਤੀ ਤੇ ਨਾ ਥੋੜਿਆਂ ਦੀ ਗਿਣਤੀ ਚ, ਹੁਣ ਤੇ ਜਦੋਂ ਅੱਗੋਂ ਕਹਿੰਦੇ ਨਾ ਚੰਗਾ ਭਲਾ ਤੁਰਿਆ ਫਿਰਦਾ, ਕੰਮ ਕਰ ਲਾ ਕੋਈ, ਉਦੋਂ ਦੁਖੀ ਹੁੰਦਾ, ਘਰ ਘਰ ਫਿਰੇ, ਅੱਗੇ ਦੁਨੀ ਮਿਲੇ ਸਜਾਏ। ਹੁਣ ਅੱਗੋਂ ਕੀ, ਜ਼ਰੂਰੀ ਤੇ ਨਹੀਂ ਵੀ ਅਗਲੇ ਫੜ ਕੇ ਬੰਨ ਲੈਣਗੇ, ਅਗਲੇ ਮਰਨਗੇ ਤਾਂ ਹੀ ਸਜ਼ਾ, ਨਹੀਂ, ਇਹ ਵੀ ਸਜ਼ਾ ਹੈ। ਜਦੋਂ ਖੱਪਰ ਕਿਸੇ ਦੇ ਅੱਗੇ ਕੀਤਾ ਹੋਵੇ ਵੀ ਪਾਓ ਭਾਈ, ਇਹਦੇ ਚ ਆਟਾ ਪਾਓ, ਇਹਦੇ ਚ ਪਦਾਰਥ ਪਾਓ, ਇਹਦੇ ਚ ਧਨ ਪਾਓ, ਅਸੀਂ ਵੀ ਗੁਜਰਾਨ ਕਰ ਲਈਏ, ਤੇ ਜਿਹਦੇ ਅੱਗੇ ਉਹ ਖੱਪਰ ਕੀਤਾ ਹੋਵੇ ਤੇ ਅੱਗੋਂ ਉਹ ਕਵੇ ਵੀ ਇੱਥੋਂ ਚਲਾ ਜਾ, ਅਗਲੇ ਘਰ ਜਾ, ਅੱਗੋਂ ਜਾ ਕੇ ਮੰਗ ਲਾ, ਚੰਗਾ ਭਲਾ ਤੁਰਿਆ ਫਿਰਦਾ, ਹੱਥ ਪੈਰ ਸਲਾਮਤ, ਕੋਈ ਕੰਮ ਕਰ ਲਾ, ਉਹ ਮਨ ਕਰਕੇ ਫਿਰ ਕਿੱਡਾ ਦੁਖੀ ਹੋਏਗਾ। ਇਹ ਸਜ਼ਾ ਹੀ ਹੈ। ਸਤਿਗੁਰੂ ਕਹਿੰਦੇ ਜੇ ਭਾਈ ਇਕੱਲੇ ਭੇਖ ਵਿੱਚ ਹੋਏਗਾ ਫਿਰ ਦੁੱਖ ਲੱਗਾ, ਘਰ ਘਰ ਫਿਰੈ, ਜਦੋਂ ਘਰ ਘਰ ਫਿਰਨਾ ਪਿਆ ਨਾ ਫਿਰ ਦੁਖੀ ਬੜਾ ਹੋਏਗਾ। ਘਰ ਘਰ ਫਿਰਨਾ ਪਵੇ ਬੰਦਾ ਕਦੇ ਪ੍ਰਸੰਨ ਹੁੰਦਾ? ਆਪਾਂ ਆਮ ਕਰਕੇ ਹੀ ਗੱਲ ਕਰ ਲਈਏ ਵੀ ਕਿਸੇ ਕਾਰ ਵਿਹਾਰ ਵਾਸਤੇ ਆਪਾਂ ਤੁਰੇ ਘਰੋਂ, ਇੱਕ ਨੀ ਦੋ ਥਾਂ, ਦੋ ਨੀ ਚਾਰ ਥਾਂ, ਬੰਦੇ ਨੂੰ ਕਦੇ ਚਾਰ ਤੋਂ ਵੱਧ ਥਾਵਾਂ ਤੇ ਜਾਣਾ ਪੈ ਜੇ, ਬੰਦਾ ਕਵੇ ਛੱਡ ਐਸੇ ਕੰਮ ਤੋਂ ਆਪਾਂ ਕੀ ਲੈਣਾ ਜਿਹੜਾ ਇਕੱਲੇ ਇਕੱਲੇ ਦਾ ਦਰਵਾਜ਼ਾ ਖੜਕਾਉਂਦੇ ਫਿਰੀਏ। ਇਨਸਾਨ ਤੇ ਆਪਣਾ ਕਾਰ ਵਿਹਾਰ ਛੱਡਣ ਲਈ ਤਿਆਰ ਹੋ ਜਾਂਦਾ ਜਿਹੜਾ ਇੱਕ ਥਾਂ ਤੋਂ ਦੂਜੀਆਂ ਥਾਵਾਂ ਤੇ ਭਟਕਣਾ ਪੈ ਜੇ, ਇੱਥੇ ਤੇ ਫਿਰ ਮੰਗਣ ਦੀ ਗੱਲ ਹੈ। ਸਤਿਗੁਰੂ ਕਹਿੰਦੇ ਆਪਣੇ ਗੁਜਰਾਨ ਵਾਸਤੇ ਹੁਣ ਖਬਰ ਲੈ ਕੇ ਤੁਰਿਆ ਵਰਦਾ, ਭੇਖ ਪਹਿਰਾਵਾ, ਦੁੱਖ ਲੱਗਾ ਹੁਣ ਦੁਖੀ ਹੁੰਦਾ, ਘਰ ਘਰ ਫਿਰੇ ਨਾਲੇ ਘਰ ਘਰ ਵਿੱਚ ਫਿਰਦਾ ਰਾਰੇ ਨੂੰ ਸਿਹਾਰੀ ਨਾਲ, ਘਰ ਘਰ ਵਿੱਚ ਫਿਰਦਾ ਨਾਲੇ ਦੁਖੀ ਹੁੰਦਾ ਤੇ ਨਾਲੇ ਫਿਰ ਅੱਗੇ ਦੂਣੀ ਮਿਲੇ ਸਜ਼ਾਏ, ਅੱਗੇ ਸਜ਼ਾ ਵੀ ਮਿਲਦੀ ਹੈ।
1: ਅੰਦਰ ਸਹਿਜ ਨਾ ਆਇਓ

ਹੁਣ ਸਤਿਗੁਰੁ ਕਹਿੰਦੇ ਭੇਖ ਸੀ ਨਾ ਅੰਦਰ ਸਹਿਜ ਨਾ ਆਇਓ। ਸਬਰ ਕਿੱਥੋਂ? ਜੇ ਅੰਦਰ ਸਹਿਜ ਹੁੰਦਾ ਫਿਰ ਥੋੜੇ ਵਿੱਚ ਵੀ ਗੁਜ਼ਾਰਾ ਹੋ ਜਾਂਦਾ। ਜੇ ਅੰਦਰ ਸਹਿਜ ਹੁੰਦਾ ਫਿਰ ਸ਼ੁਕਰਾਨੇ ਵਿੱਚ ਸਮਾਂ ਲੰਘਦਾ, ਫਿਰ ਸ਼ੁਕਰਾਨੇ 'ਚ ਸਮਾਂ ਲੰਘਦਾ। ਹੁਣ ਅੰਦਰ ਸਹਿਜ ਹੈ ਨਹੀਂ, ਸ਼ੁਕਰਾਨਾ ਤਾਂ ਬੜੀ ਦੂਰ ਦੀ ਗੱਲ ਹੈ, ਹੁਣ ਤਾਂ ਉਲਾਮੇ ਹੀ ਨੇ, ਹੁਣ ਉਲਾਮੇ ਹੀ ਨੇ। ਹੁਣ ਸਹਿਜ ਹੁੰਦਾ ਤੇ ਥੋੜੇ 'ਚ ਗੁਜ਼ਾਰਾ ਕਰਦਾ, ਹੁਣ ਸਹਿਜ ਹੈ ਨਹੀਂ, ਬਹੁਤਾ ਵੀ ਹੈ ਤਾਂ ਵੀ ਭੁੱਖ ਵਾਲੀ ਧਿਆਨ ਹੈ। ਸਤਿਗੁਰੂ ਨੇ ਦੋਵੇਂ ਪੱਖ ਰੱਖੇ ਜੀ, ਹਰ ਪੰਗਤੀ ਵਿੱਚ ਦੋਵੇਂ, ਇੱਕ ਪੱਖ ਰੱਖਦੇ ਨੇ ਭੇਖ ਦਾ ਤੇ ਇੱਕ ਪੱਖ ਰੱਖਦੇ ਨੇ ਅਸਲੀਅਤ ਸੱਚ ਦਾ। ਪਹਿਲਾਂ ਜ਼ਿਕਰ ਕੀਤਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ, ਜਦੋਂ ਭੇਖ ਨਾਲ ਭੁੱਖ ਨਹੀਂ ਗਈ ਨਾ, ਮਾਲਕ ਕਹਿੰਦੇ ਭੇਖ ਨਾਲ ਤੇ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੁਨੀ ਮਿਲੈ ਸਜਾਏ। ਜੇ ਕਿਤੇ ਸੱਚ ਕੋਲੇ ਹੁੰਦਾ ਫਿਰ ਕੀ ਹੋਣਾ ਸੀ? ਕਹਿੰਦੇ ਸਹਿਜੇ ਹੀ ਲੈ ਖਾਏ, ਫਿਰ ਤੇ ਜੋ ਹੈ ਉਹਨੂੰ ਖਾ ਲੈਂਦਾ, ਉਹਨੂੰ ਛਕ ਲੈਂਦਾ, ਸਹਿਜ ਵਿੱਚ ਟਿਕ ਜਾਂਦਾ। ਪਰ ਹੁਣ ਕੱਲਾ ਪਹਿਰਾਵਾ ਹੈ, ਕੱਲਾ ਭੇਖ ਹੈ, ਅੰਦਰ ਸਹਿਜ ਨਾ ਆਇਓ। ਹੁਣ ਕੋਲੇ ਸਬਰ ਹੀ ਹੈ ਨਹੀਂ, ਮਨ ਵਿੱਚ ਸ਼ਾਂਤੀ ਹੈ ਨਹੀਂ, ਹੁਣ ਮਨ ਨੂੰ ਟਕਾਈ ਹੈ ਨਹੀਂ, ਕਿਉਂਕਿ ਮਨ ਦਾ ਧਿਆਨ ਹੀ ਭੁੱਖ 'ਚ ਹੈ। ਤੇ ਜਿਹੜੇ ਮਨ ਦਾ ਧਿਆਨ ਭੁੱਖ ਵਿੱਚ ਹੋਵੇ ਉਹ ਮਨ 'ਤੇ ਕਦੇ ਸਬਰ ਨਹੀਂ ਕਰਦਾ ਜੀ, ਉਹ ਮਨ ਨਹੀਂ ਕਦੇ ਟਿਕਦਾ। ਜਿਹੜਾ ਮਨ ਹਰ ਵੇਲੇ ਆਪਣੀ ਸੁਰਤ ਭੁੱਖ ਵਿੱਚ ਲਾ ਕੇ ਬੈਠਾ ਹੋਵੇ ਨਾ, ਉਸ ਮਨ ਕੋਲ ਕਦੇ ਵੀ ਸਬਰ ਨਹੀਂ ਆਉਂਦਾ, ਕਦੇ ਵੀ ਟਕਾ ਨਹੀਂ ਆਉਂਦਾ। ਮਨ ਉਸ ਕੋਲ ਟਕਾ ਹੈ ਜਿਹੜਾ ਭੇਖ ਨੂੰ ਛੱਡ ਕੇ ਸਬਰ ਵਿੱਚ ਟਿਕ ਜਾਏ, ਸਹਿਜ ਵਿੱਚ ਟਿਕ ਜਾਏ, ਤ੍ਰਿਸ਼ਨਾ ਤਿਆਗ ਦੇ, ਲਾਲਸਾ ਤਿਆਗ ਦੇ, ਉਹ ਮਨ ਸਬਰ ਵਿੱਚ ਆ ਜਾਂਦਾ। ਗੁਰੂ ਬਾਬਾ ਜੀ ਕਹਿੰਦੇ ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਅੰਦਰ ਸਹਿਜ ਨਹੀਂ ਆਇਆ, ਮਨ ਕੋਲ ਟਕਾ ਹੈ ਨਹੀਂ, ਕਿਉਂਕਿ ਭੇਖ ਹੈ। ਜੇ ਭੇਖ ਨਾ ਹੁੰਦਾ ਫਿਰ ਸਹਿਜੇ ਹੀ ਲੈ ਖਾਏ, ਫਿਰ ਜੋ ਮਿਲਿਆ ਉਹਦੇ ਵਿੱਚ ਗੁਜ਼ਾਰਾ ਕਰ ਲੈਂਦਾ, ਸਬਰ ਕਰ ਲੈਂਦਾ। ਮਨ ਹੱਠ, ਹੁਣ ਮਨ ਦੀ ਜਿੱਦ ਹੈ ਵੀ ਅਸੀਂ ਤੇ ਮੰਗ ਕੇ ਹੀ ਖਾਣਾ ਜੀ। ਕਹਿੰਦੇ ਮਨ ਦੀ ਜਿੱਦ ਕਰਕੇ ਮੰਗਣ ਤੁਰ ਪਿਆ, ਮਨ ਦੀ ਜਿੱਦ ਕਰਕੇ ਜਿਸ ਤੇ ਮੰਗਣਾ, ਜਿਹਦੇ ਕੋਲੋਂ ਮੰਗਣਾ ਮਨ ਦੀ ਜਿੱਦ ਕਰਕੇ ਲੈਣਾ ਦੁੱਖ ਮਨਾਏ, ਕਹਿੰਦੇ ਉਹਦੇ ਕੋਲੋਂ ਲਈ ਤੇ ਜਾਣੇ, ਪਰ ਕਦੇ ਉਹਨੂੰ ਵੀ ਪੁੱਛਿਆ ਵੀ ਸੱਜਣਾ ਜਿਹੜਾ ਪਦਾਰਥ ਮੈਨੂੰ ਦੇਣ ਲੱਗਾ ਪ੍ਰਸੰਨਤਾ ਨਾਲ ਦੇਣ ਲੱਗਾ ਕਿ ਦੁਖੀ ਹੋ ਕੇ ਦੇਣ ਲੱਗਾ? ਹੋ ਸਕਦਾ ਜਿਹਦੇ ਘਰ ਦੇ ਅੱਗੇ ਖੜ ਕੇ ਤੂੰ ਮੰਗਣ ਗਿਆ ਹੋਵੇ, ਜਿਹਦੇ ਕੋਲੋਂ ਮੰਗਣ ਗਿਆ ਉਹਦੇ ਕੋਲ ਵੀ ਓਨਾ ਕੀ ਹੋਵੇ? ਉਹ ਤੇ ਤੇਰੇ ਸਰੂਪ ਨੂੰ ਵੇਖ ਕੇ ਆਖੇ ਵੀ ਚੱਲ ਕੋਈ ਗੱਲ ਨੀ ਤੂੰ ਲੈ ਜਾ, ਪਰ ਹੈ ਤੇ ਦੁਖੀ ਉਹ ਵੀ ਬੜਾ। ਉਹ ਤੈਨੂੰ ਪਦਾਰਥ ਦੇਣਾ ਨਹੀਂ ਸੀ ਚਾਹੁੰਦਾ, ਪਰ ਉਹਨੇ ਦੁਖੀ ਹੋ ਕੇ ਤੈਨੂੰ ਪਦਾਰਥ ਦਿੱਤਾ। ਤੂੰ ਮਨ ਦੀ ਜਿੱਦ ਕਰਕੇ ਬੈਠਾ ਵੀ ਅਸੀਂ ਤੇ ਭਾਈ ਇੰਨਾ ਲੈਣਾ ਹੀ ਹੈ। ਮਨ ਹੱਠ, ਜਿਸ ਤੇ ਮਨ ਦੇ ਜਿੱਦ ਵਿੱਚ, ਕਹਿੰਦੇ ਮਨ ਦਾ ਹੱਠ, ਮਨ ਦੀ ਜਿੱਦ, ਕਿਸੇ ਕੋਲੋਂ ਮੰਗਣਾ, ਆਪਣੇ ਮਨ ਉੱਤੇ ਜ਼ੋਰ ਪਾ ਕੇ ਨਾ ਕਿਸੇ ਕੋਲੋਂ ਮੰਗਣਾ, ਅਤੇ ਜਿਹਦੇ ਕੋਲੋਂ ਲਈਦਾ ਕਹਿੰਦੇ ਉਹ ਜਿਹੜਾ ਦੇਣ ਵਾਲਾ ਪਦਾਰਥ ਬਖਸ਼ ਕੇ ਝੋਲੀ ਵਿੱਚ ਪਾਉਣ ਵਾਲਾ, ਹੋ ਸਕਦਾ ਉਹ ਵੀ ਦੁੱਖ ਮਹਿਸੂਸ ਕਰਦਾ ਹੋਵੇ। ਜਿਵੇਂ ਆਪਾਂ ਇਹਨੂੰ ਸੌਖੇ ਜਿਹੇ ਸ਼ਬਦਾਂ ਚ ਕਹਿ ਲਈਏ, ਸੰਸਾਰੀ ਮੰਗਤਾ, ਭੀਖ ਮੰਗਣ ਵਾਲਾ, ਸੰਸਾਰਕ ਤੌਰ ਤੇ ਰਾਜੇ ਕੋਲੋਂ ਭੀਖ ਮੰਗੇ ਤੇ ਸਮਝ ਆਉਂਦੀ ਹੈ ਵੀ ਮੈਂ ਮੰਗਤਾ ਆ, ਮੈਂ ਰਾਜੇ ਕੋਲੋਂ ਭੀਖ ਮੰਗਦਾ। ਤੇ ਜੇ ਉਹੀ ਸੰਸਾਰੀ ਭਿਖਾਰੀ ਇੱਕ ਸੰਸਾਰੀ ਭਿਖਾਰੀ ਤੋਂ ਮੰਗਣ ਲੱਗ ਜੇ, ਭਿਖਾਰੀ ਤੋਂ ਹੀ ਮੰਗਣ ਲੱਗ ਜੇ,
ते हो सकदा भिखारी आखे भी चल कोई नहीं तू अपनी लोड़ पूरी कर ला, पर दुखी तो भी होएगा ना भी मैं तो आपदी रोटी जोगा प्रबंध करता फिरदा सा मेरे को लैण आ गया, दुखी तो भी होएगा ना। बस उही हालत गुरु साहब ने आख्या खिंदे एक जीव मन हठ दी मन की जिद करके बैठा है भी असी जी मंग के ही खाना है। मालक कहिंदे मंग के खाना है ठीक है, पर जेड़ी तू अपने मन की जिद करके बैठा और किसी को मंग रहा वो जेड़ा तेनू खवाउन वाला हो सकता है वह भी मन करके दुखी हो वे भी मेरे ते घर दा वदा गुजारा नहीं चलता तो ये मंगन आ जाते ने, उथे प्रसन्नता थोड़ी होएगी। इसे करके ते बापू जी ने कहा ना मखट्टू होए क्या कन्न पड़ाए फकर करे होर जात गवाए। आप भी मंगन तुर पिया कहिंदे हुण आप ते मंगन तुरिया ही है पर अपने वर्गे कईयां नूं बदनाम कर लिया भी ये सारे ही मंगन वाले ने, कईयां नूं बदनाम कर लिया। जात गवाए, जात दा मतलब अपने वर्गे कई अपनी जाति वाले अपने कार विहार कईयां नूं उहने फिर ए विखाता भी सारे ही मंगते ने। गुरपीर सदाए बनिया तो यही सी ना मंगन जाए। मालक गुरु नानक साहब कहिंदे गुरु भी बन गया पीर भी बन गया, लोग कहन भी लग गए साडा गुरु है साडा पीर है, लोग नमस्कारा भी करन लग गए साडा गुरु साडा पीर। सतगुरु कहिंदे पर सबर गुरु ते पीर कोल है, कोई तुरिया मंगन जांदा है। एक बचन इत्थे होर सांझा करां बाणी दा, सतगुरु जी ने बहुत प्यारा जिक्र कीता कहिंदे साहिब जिस दा नंगा भुखा होवै तिस दा नफर कित्थों रज खाए। हुण जिन्नू दुनिया गुरु ते पीर मन के पूजी जांदी है जे ओह गुरु ते पीर ही अगों मंगण तुरिया होवे ते दसो ओनू पूजण वाले कित्थों रज के खा लैणगे, ओह रज के खा लैणगे। संसार ने पूजिया जी ये साडा गुरु है, बड़ी पूजा की संसार ने बड़ा सत्कार, ते वो जेड़ा गुरु है वह हाथ च खप्पर फड़ के अगे मंगण तुरिया होवे भी मैं भाई तुहाडे घरों मंगण आया, ते जेड़ा आपदा ही गुजारा मंग के करदा है वह आपदे चेलियां नू अपने सेवकां नू की देगा।

ਹੁਣ ਇਸ ਭੇਖੇ ਥਾਵੋਂ ਕੀ ਬਣਿਆ ਸੀ? ਕਹਿੰਦਾ ਘਰ ਵੀ ਛੱਡੋ, ਪਰਿਵਾਰ ਵੀ ਛੱਡੋ, ਜੰਗਲਾਂ ਚ ਵੱਸੋ। ਸਤਿਗੁਰੂ ਕਹਿੰਦੇ ਜਿੱਦਾਂ ਦਾ ਤੂੰ ਭੇਖ ਕਰੀ ਫਿਰਦਾ ਹੈ ਤੇ ਤੇਰੇ ਕੋਲ ਪਹਿਰਾਵਾ ਹੀ ਹੈ ਨਾ, ਗੱਲਾਂ ਵਿਖਾਵਾ ਹੀ ਹੈ। ਜੇ ਕਿਤੇ ਤੇਰੇ ਕੋਲ ਸੱਚ ਹੁੰਦਾ ਤੇ ਫਿਰ ਤੇਰੇ ਜੀਵਨ ਚ ਸਬਰ ਵੀ ਹੁੰਦਾ, ਤੇਰੇ ਜੀਵਨ ਚ ਸਹਿਜ ਵੀ ਹੁੰਦਾ। ਜਿਵੇਂ ਪਹਿਲਾਂ ਆਪ ਜੀ ਅੱਗੇ ਬੇਨਤੀ ਕੀਤੀ ਵੀ ਤਿਆਗ ਭੇਖ ਦਾ ਨਾਂ ਨਹੀਂ ਹੈ, ਤਿਆਗ ਪਕੜ ਨੂੰ ਛੱਡ ਦੇਣ ਦਾ ਨਾਮ ਹੈ। ਹੁਣ ਇਹ ਤੇ ਤਿਆਗੀ ਬਣਿਆ ਵਿਖਾਵੇ ਲਈ ਵੀ ਮੈਂ ਨਹੀਂ ਜੀ, ਆਪਾਂ ਤੇ ਘਰ ਵੀ ਛੱਡ ਆਏ, ਆਪਾਂ ਤੇ ਰਾਜ ਵੀ ਛੱਡ ਆਏ, ਆਪਾਂ ਤੇ ਆਪਣਾ ਪਰਿਵਾਰ ਵੀ ਛੱਡ ਆਏ, ਆਪਾਂ ਤੇ ਆਪਣੀ ਔਲਾਦ ਵੀ ਛੱਡ ਆਏ ਆ, ਸਾਰਾ ਕੁਝ ਤਿਆਗ ਆਏ। ਸਤਿਗੁਰੂ ਜੀ ਨੇ ਇੱਕ ਸਵਾਲ ਕਰਕੇ ਪੁੱਛ ਲਿਆ, ਕਹਿੰਦੇ ਛੱਡ ਕੇ ਕਿਉਂ ਆਇਆ? ਪਕੜ ਛੱਡ ਕੇ ਆਇਆ ਕਿ ਜ਼ਿੰਮੇਵਾਰੀਆਂ ਤੋਂ ਭੱਜ ਕੇ ਆਇਆ? ਇਹ ਹੁਣ ਤੂੰ ਦੱਸ। ਜਿਹੜਾ ਪਕੜ ਛੱਡੇਗਾ ਉਹ ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇਗਾ, ਤੇ ਜਿਹਨੇ ਜ਼ਿੰਮੇਵਾਰੀਆਂ ਤੋਂ ਭੱਜਣਾ ਉਹਦਾ ਫਿਰ ਸਰੂਪ ਸਤਿਗੁਰੂ ਦੂਜੇ ਰੂਪ ਚ ਬਿਆਨ ਕਰਦੇ। ਜਦੋਂ ਦੂਜੇ ਰੂਪ ਚ ਬਿਆਨ ਕੀਤਾ ਫਿਰ ਮਾਲਕ ਜੀ ਪਤਾ ਬਾਣੀ ਚ ਕੀ ਆਖਦੇ? ਕਹਿੰਦੇ ਇਹਨੇ ਨਾ ਬਨਤਾ ਛੋੜ ਬਦ ਨਦਰ ਪਰ ਨਾਰੀ, ਆਪਣਾ ਪਰਿਵਾਰ ਛੱਡ ਕੇ ਆ ਗਿਆ। ਕਹਿੰਦਾ ਬਨਤਾ ਛੋੜ, ਮੈਂ ਭਾਈ ਆਪਣਾ ਪਰਿਵਾਰ ਛੱਡਤਾ। ਕਹਿੰਦੇ ਜੇ ਤੇ ਤਿਆਗੀ ਹੁੰਦਾ ਫਿਰ ਬਨ ਬਦ ਨਦਰ ਪਰ ਨਾਰੀ ਨਹੀਂ ਸੀ ਹੋਣਾ, ਪਰ ਹੁਣ ਕੀ ਹੈ, ਹੁਣ ਇਕੱਲਾ ਪਰਿਵਾਰ ਛੱਡਿਆ। ਜਿਵੇਂ ਸਤਿਗੁਰੂ ਨੇ ਇੱਕ ਪੂਰਾ ਬਚਨ ਉਚਾਰਿਆ ਜੀ, ਮੱਲ ਕਹਿੰਦੇ ਘਰ ਛੱਡ ਆਇਆ ਇਸ ਕਰਕੇ ਵੀ ਅੱਗੇ ਜਾ ਕੇ ਵੱਡਾ ਟਿਕਾਣਾ ਬਣਾ ਲਾਂਗੇ। ਘਰ ਦਾ ਰੂਪ ਹੀ ਬਦਲਿਆ ਨਾ, ਔਲਾਦ ਇਸ ਕਰਕੇ ਛੱਡ ਆਇਆ ਵੀ ਇੱਥੇ ਇੱਕ ਦੋ ਨਿਆਣੇ ਨੇ, ਇਹਨਾਂ ਦੀ ਜ਼ਿੰਮੇਵਾਰੀ ਵੀ ਸਾਂਭਣੀ ਪੈਣੀ ਹੈ, ਆਪਾਂ ਵੱਡਾ ਥਾਂ ਬਣਾਵਾਂਗੇ, ਉੱਥੇ ਨਿਆਣੇ ਤੇ ਵਾਧੂ ਇਕੱਠੇ ਹੋ ਜਾਣੇ, ਉੱਥੇ ਚੇਲੇ ਬਣ ਜਾਣੇ। ਫਿਰ ਉਹ ਚੇਲਿਆਂ ਦੀ ਜ਼ਿੰਮੇਵਾਰੀ ਥੋੜੀ ਹੈ, ਉਹਨਾਂ ਨੇ ਤੇ ਗੁਰੂ ਦੀ ਵੀ ਜ਼ਿੰਮੇਵਾਰੀ ਸਾਂਭਣੀ। ਹੁਣ ਜਦੋਂ ਘਰ ਛੱਡਣ ਦੀ ਗੱਲ ਆਏਗੀ, ਘਰ ਸੀ ਛੋਟਾ, ਡੇਰਾ ਬਣਾ ਲਿਆ ਵੱਡਾ, ਡੇਰਾ ਬਣਾ ਲਿਆ ਵੱਡਾ, ਘਰ ਚ ਔਲਾਦ ਦੇ ਵਿੱਚ ਗਿਣਤੀ ਕੀ ਸੀ? ਦੋ। ਫਿਰ ਉਹਨਾਂ ਦੀ ਸਾਰਾ ਖਰਚਾ, ਲੀੜੇ ਦਾ ਖਰਚਾ, ਕੱਪੜਿਆਂ ਦਾ ਖਰਚਾ, ਪੜ੍ਹਾਈ ਦਾ ਖਰਚਾ, ਖਾਣ ਪੀਣ ਦਾ ਖਰਚਾ, ਘਰ ਦਾ ਸਾਰਾ ਕੁਝ। ਹੁਣ ਡੇਰੇ ਚ ਆ ਕੇ ਬਣਾਏ ਚੇਲੇ, ਇਹਨਾਂ ਦਾ ਖਰਚਾ ਕੀ ਹੈ? ਨਾ ਕੋਈ ਖਾਣ ਪੀਣ ਦਾ, ਨਾ ਕੋਈ ਰਹਿਣ ਸਹਿਣ ਦਾ, ਨਾ ਕੋਈ ਵਸਤਰਾਂ ਦਾ, ਨਾ ਕੋਈ ਪੜ੍ਹਾਈ ਦਾ। ਇਹ ਆਪਣਾ ਖਰਚਾ ਵੀ ਕਰਦੇ ਨੇ ਤੇ ਇਹ ਉਹਦਾ ਖਰਚਾ ਵੀ ਕਰਦੇ ਨੇ ਜਿਹੜਾ ਤਿਆਗੀ ਬਣ ਕੇ ਬੈਠਾ ਹੈ, ਚੱਲਦਾ ਤੇ ਉਹਨਾਂ ਦੇ ਸਿਰ ਤੇ ਹੀ ਹੈ ਨਾ। ਫਿਰ ਸਤਿਗੁਰੂ ਕਹਿੰਦੇ ਇੱਥੇ ਹੀ ਵਸ ਨਹੀਂ, ਘਰ ਦਾ ਪ੍ਰਸ਼ਾਦਾ ਭੋਜਨ ਛੱਡਿਆ ਚੰਗੇ ਰਸਾਂ ਵਾਸਤੇ, ਵੀ ਇੱਥੇ ਰੋਜ਼ ਸੁੱਕੀਆਂ ਖਾਣੀਆਂ ਪੈਂਦੀਆਂ, ਉੱਥੇ ਹੁਣ ਚੋਪੜੀਆਂ ਖਾਂਦਾ, ਹੁਣ ਚੋਪੜੀਆਂ ਖਾਂਦਾ, ਫਰਕ ਪੈ ਗਿਆ ਨਾ। ਪਕੜ ਨਹੀਂ ਸੀ ਛੱਡੀ, ਸਿਰਫ ਵਿਖਾਵਾ। ਉਸੇ ਨੂੰ ਗੁਰੂ ਸਾਹਿਬ ਕਹਿੰਦੇ ਇਸ ਭੇਖੇ ਥਾਵੋਂ, ਆ ਜਿਹੜਾ ਵਿਖਾਵਾ ਤੂੰ ਕਰੀ ਜਾਂਦਾ, ਕਹਿੰਦੇ ਤੇਰੇ ਇਸ ਪਹਿਰਾਵੇ ਨਾਲੋਂ ਤਾਂ ਗਿਰਹੋ ਭਲਾ, ਇੱਕ ਗ੍ਰਿਸ਼ਤੀ ਕਿਤੇ ਚੰਗਾ, ਇੱਕ ਗ੍ਰਿਸ਼ਤੀ ਦਾ ਘਰ ਕਿਤੇ ਚੰਗਾ ਜਿਹੜਾ ਤੂੰ ਵਿਖਾਵਾ ਕਰੀ ਜਾਂਦਾ ਜੀ ਮੈਂ ਘਰ ਛੱਡਤਾ। ਮਾਲਕ ਕਹਿੰਦੇ ਹੁਣ ਦੱਸ ਮੰਗਣ ਕਿਉਂ ਜਾਣਾ ਫਿਰ, ਜੇ ਘਰ ਛੱਡ ਹੀ ਦਿੱਤਾ ਫਿਰ ਘਰ ਛੱਡਿਆ ਨਹੀਂ, ਇਕੱਲਾ ਘਰ ਛੱਡਣ ਤੋਂ ਮਗਰੋਂ ਨਾ ਗ੍ਰਿਸ਼ਤੀਆਂ ਨੂੰ ਮਾੜਾ ਵੀ ਆਖੀ ਜਾਂਦਾ, ਮਾੜਾ ਵੀ ਆਖੀ ਜਾਂਦਾ ਵੀ ਇਹ ਤੇ ਸਾਰੇ ਇੱਥੇ ਹੀ ਉਲਝੇ ਫਿਰਦੇ ਨੇ, ਇਹਨਾਂ ਨੂੰ ਕੀ ਪਤਾ ਰੱਬ ਦੀ ਬੰਦਗੀ ਕੀ ਹੁੰਦੀ ਹੈ, ਰੱਬ ਦਾ ਚਿੰਤਨ ਕੀ ਹੁੰਦਾ। ਹੁਣ ਧੰਨ ਗੁਰੂ ਨਾਨਕ ਸਾਹਿਬ ਤੋਂ ਵੱਧ ਕੇ ਕੌਣ ਜਾਣਦਾ ਵੀ ਗੁਰੂ ਅਕਾਲ ਪੁਰਖ ਦਾ ਚਿੰਤਨ ਕੀ ਹੈ। ਤੇ ਗੁਰੂ ਸਾਹਿਬ ਨੇ ਘਰ ਛੱਡਿਆ, ਗੁਰੂ ਸਾਹਿਬ ਨੇ ਗ੍ਰਿਸ਼ਤ ਛੱਡਿਆ,

सतगुरु कहिंदे तू घर भी छड्डता गृहस्थ भी छड्डता गृहस्थियां नूं माड़ा भी कही तेरे इस पहरावे इस विखावे नालों ते इक गृहस्थी किते चंगा जिहड़ा अपने घर विच तेरे वर्गे आया होया नूं खाली नहीं मोड़दा। इस भेखै थावो गिरहो भला गृहस्थी किते चंगा है जिथो को वरसाए ਉਹ ਜਿਸ ਦੇ ਘਰ ਵਿੱਚੋਂ ਕੋਈ ਨਾ ਕੋਈ ਆਪਣੀ ਝੋਲੀ ਭਰ ਕੇ ਹੀ ਲਜਾਂਦਾ ਤੇ ਜਿਹੜਾ ਤੇਰੇ ਦਰ ਤੇ ਆ ਗਿਆ ਉਹਦੇ ਪੱਲੇ ਜੋ ਹੋਇਆ ਤੂੰ ਉਹ ਵੀ ਰੱਖ ਲੈਣਾ ਤੂੰ ਕੋਲੋਂ ਦੇ ਕੇ ਤੇ ਕੀ ਤੋਰਨਾ ਉਹਨੂੰ ਤੂੰ ਤੇ ਪਹਿਲੋਂ ਉਹਦੀ ਜੇਬ ਵੱਲ ਵੇਖਦਾ ਵੀ ਇਹ ਲੈ ਕੇ ਕੀ ਆਇਆ ਤੇਰੇ ਪਹਿਰਾਵੇ ਨਾਲੋਂ ਤੇ ਗੁਰੂ ਸਾਹਿਬ ਕਹਿੰਦੇ ਫਿਰ ਇੱਕ ਗ੍ਰਿਸ਼ਟੀ ਕਿਤੇ ਚੰਗਾ ਹੈ ਜਿਹੜਾ ਜਿਵੇਂ ਦਾ ਹੈ ਅਗਲਾ ਅਸਲੀਅਤ ਵਿੱਚ ਤੇ ਜਿਉਂ ਰਿਹਾ ਨਾ ਸੱਚ ਵਿੱਚ ਤੇ ਜਿਉਂ ਰਿਹਾ ਨਾ ਵੀ ਮੈਂ ਭਾਈ ਏਦਾਂ ਹੀ ਜਿਉਣਾ ਤੇਰੇ ਵਾਂਗੂ ਦੋ ਸਰੂਪ ਤੇ ਨਹੀਂ ਦੋ ਰੂਪ ਤੇ ਨਹੀਂ ਨਾ ਵੀ ਲੋਕਾਂ ਨੂੰ ਤਿਆਗੀ ਬਣ ਬਣ ਵਿਖਾਈ ਜਾਂਦਾ ਤੇ ਅੰਦਰ ਪਕੜ ਉਨੀ ਮਜ਼ਬੂਤ ਕਰੀ ਜਾਂਦਾ ਗ੍ਰਿਸ਼ਤੀ ਤੇ ਸਪਸ਼ਟ ਹੈ ਵੀ ਮੈਂ ਗ੍ਰਿਸ਼ਤੀ ਹਾਂ ਮੈਂ ਟੱਬਰ ਵੀ ਪਾਲਣਾ ਪਰਿਵਾਰ ਦਾ ਗੁਜ਼ਾਰਾਨ ਵੀ ਕਰਨਾ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਤੇ ਜੇ ਕੋਈ ਘਰ ਦੇ ਬਾਹਰ ਜ਼ਰੂਰਤਮੰਦ ਆ ਗਿਆ ਤੇ ਉਸ ਜ਼ਰੂਰਤਮੰਦ ਦੀ ਜ਼ਰੂਰਤ ਵੀ ਪੂਰਿਆਂ ਕਰਨ ਦਾ ਯਤਨ ਕਰਨਾ ਹੈ ਕਹਿੰਦੇ ਤੇਰੇ ਨਾਲੋਂ ਗ੍ਰਿਸ਼ਤੀ ਕਿਤੇ ਚੰਗਾ ਹੈ ਕਿਉਂਕਿ ਉਹਦੇ ਘਰੋਂ ਕੋਈ ਨਾ ਕੋਈ ਵਰਸਾਇਆ ਜਾ ਰਿਹਾ ਹੈ। ਇਸ ਭੇਖੈ ਥਾਵੋਂ ਗਿਰਹੋ ਭਲਾ ਜਿੱਥੋਂ ਕੋ ਵਰਸਾਏ ਫਿਰ ਸਤਿਗੁਰੂ ਅਗਲੇ ਸ਼ਬਦ ਪੰਕਤੀ ਚ ਕਹਿੰਦੇ ਸ਼ਬਦ ਰੱਤੇ ਤਿੰਨਾ ਸੋਝੀ ਪਈ ਉਹ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪੱਲੇ ਨਾਲ ਬੰਨ ਲਿਆ ਉਪਦੇਸ਼ ਨੂੰ ਪੱਲੇ ਨਾਲ ਬੰਨ ਲਿਆ ਉਹਨਾਂ ਨੂੰ ਸੋਝੀ ਆ ਗਈ ਉਹਨਾਂ ਨੂੰ ਗਿਆਨ ਆ ਗਿਆ ਦੂਜੇ ਭਰਮ ਭੁਲਾਏ ਤੇ ਜਿਹੜੇ ਸ਼ਬਦ ਤੋਂ ਸੱਖਣੇ ਰਹਿ ਗਏ ਉਹਨਾਂ ਕੋਲ ਫਿਰ ਭਟਕਣਾ ਹੀ ਹੈ ਉਹਨਾਂ ਕੋਲ ਫਿਰ ਵੀ ਸੱਚ

ਫਿਰ ਗੁਰੂ ਬਾਬਾ ਜੀ ਕਹਿੰਦੇ ਹੁਣ ਪਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ। ਕਹਿੰਦੇ ਭਾਈ ਜਿਹੋ ਜੀ ਕਿਰਤ ਪਈ ਹੋਈ ਕਰਮਾਂ ਅਨੁਸਾਰ ਜਿੱਦਾਂ ਦਾ ਸੁਭਾਅ ਬਣਿਆ ਹੋਇਆ ਕਹਿੰਦੇ ਉਸੇ ਅਨੁਸਾਰ ਫਿਰ ਕਮਾਈ ਤੇ ਕਰਨੀ ਪੈਂਦੀ ਹੈ। ਇਹਦੇ ਵਿੱਚ ਕਹਿੰਦੇ ਹੁਣ ਕੁਝ ਵੀ ਜਿਹੜਾ ਨਾ ਉਹ ਆਖਿਆ ਨਹੀਂ ਜਾ ਸਕਦਾ, ਕੁਝ ਵੀ ਕਿਹਾ ਨਹੀਂ ਜਾ ਸਕਦਾ, ਮਨੁੱਖ ਆਪਣੇ ਆਪਣੇ ਕਰਮ ਹੀ ਨੇ ਬਸ ਜਿਹੜੇ ਕਮਾ ਰਿਹਾ ਹੈ। ਫਿਰ ਨਾਨਕ ਜੋ ਤਿਸ ਭਾਵੈ, ਕਹਿੰਦੇ ਨਾਨਕ ਜੀ ਉਹ ਜਿਹੜੇ ਉਹਨੂੰ ਪਾ ਜਾਂਦੇ ਨੇ ਸੇ ਭਲੇ, ਉਹ ਭਲੇ ਨੇ ਜਿਨ ਕੀ ਪਤ ਪਾਵੈ ਥਾਏ। ਕਹਿੰਦੇ ਜਿਨ੍ਹਾਂ ਦੀ ਇੱਜ਼ਤ ਉਹ ਰੱਖ ਲਵੇ ਫਿਰ ਉਹ ਭਲੇ ਬਣ ਜਾਂਦੇ।

ਅਗਲਾ ਸ਼ਲੋਕ ਫਿਰ ਸਤਿਗੁਰੂ ਨੇ ਆਰੰਭਿਆ, ਉਹਦੇ ਵਿੱਚ ਮਾਲਕ ਕਹਿੰਦੇ ਸਤਿਗੁਰ ਸੇਵਿਆ ਸਦਾ ਸੁੱਖ। ਜਦੋਂ ਗੁਰੂ ਨਾਲ ਜੁੜ ਜਾਂਗੇ ਹਮੇਸ਼ਾ ਸੁੱਖ ਬਣ ਜਾਂਦਾ। ਸੁੱਖ ਮਨ ਦਾ ਜੀ, ਤਨ ਦਾ ਸੁੱਖ ਨਹੀਂ, ਸੁੱਖ ਮਨ ਦਾ। ਜਿੰਨਾ ਚਿਰ ਮਨ ਸੁੱਖ ਵਿੱਚ ਨਹੀਂ, ਤਨ ਦੀਆਂ ਸੁੱਖ ਸਹੂਲਤਾਂ ਵੀ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਨੇ। ਸੁੱਖ ਮਨ ਦਾ। ਮਨ ਪ੍ਰਸੰਨ ਕਰਿਆ ਕਰੋ, ਤਨ ਨਹੀਂ। ਮਨ ਪ੍ਰਸੰਨ ਹੋਏਗਾ, ਤਨ ਦੁੱਖਾਂ ਵਿੱਚ ਵੀ ਹਰ ਸਮਾਂ ਹੰਢਾ ਲੈਂਦਾ ਹੈ। ਜੇ ਮਨ ਹੀ ਪ੍ਰਸੰਨ ਨਹੀਂ ਹੈ, ਤੇ ਮਨ ਪ੍ਰਸੰਨ ਨਾ ਹੋਣ ਕਰਕੇ ਤਨ ਦੇ ਸੁੱਖ ਹੰਢਾਉਣੇ ਵੀ ਕਾਲ ਲੱਗਦਾ ਹੈ, ਕਿਉਂਕਿ ਮਨ ਦੁਖੀ ਹੈ। ਹੁਣ ਗੁਰੂ ਸਾਹਿਬ ਨੇ ਜਿਹੜਾ ਬਚਨ ਕੀਤਾ, ਸਤਿਗੁਰ ਸੇਵੇ ਹੈ, ਗੁਰੂ ਨੂੰ ਮਨ ਨੇ ਸੇਵਣਾ ਹੈ। ਜਦੋਂ ਮਨ ਗੁਰੂ ਨੂੰ ਸੇਵੇਗਾ ਫਿਰ ਕੀ ਹੋਏਗਾ, ਸਦਾ ਸੁੱਖ। ਫਿਰ ਮਨ ਕੋਲ ਸੁੱਖ ਹੈ। ਜਦੋਂ ਮਨ ਕੋਲ ਸੁੱਖ ਆ ਗਿਆ, ਸਤਿਗੁਰੂ ਕਹਿੰਦੇ ਜਨਮ ਮਰਨ ਦੁੱਖ ਜਾਏ, ਜੰਮਣ ਤੇ ਮਰਨ ਦਾ ਦੁੱਖ ਚਲੇ ਜਾਏਗਾ। ਮਨ ਨੂੰ ਜੰਮਣਾ ਮਰਨਾ ਨਹੀਂ ਨਾ ਪਏਗਾ, ਮਨ ਨੂੰ ਰੋਜ਼ ਵਲਵਲੇ ਥੋੜੀ ਵੇਖੋ। ਹਾਂ, ਗੁਰੂ ਸਾਹਿਬ ਨੇ ਜੰਮਣ ਮਰਨ ਦੀ ਜਦੋਂ ਗੱਲ ਕੀਤੀ ਮਨ ਦੀ, ਕਦੇ ਮਨ ਕਿੱਡਾ ਜ਼ਿਆਦਾ ਚੰਗਾ ਬਣਿਆ ਹੁੰਦਾ, ਤੇ ਕਦੇ ਮਨ ਜਿੰਨਾ ਚੰਗਾ ਬਣਿਆ ਹੁੰਦਾ ਉਦੋਂ ਕਿਤੇ 10 ਗੁਣਾ ਮਾੜਾ ਬਣ ਜਾਂਦਾ। ਮਨ ਦੀ ਅਵਸਥਾ ਨਾ, ਰੋਜ਼ ਮਨ ਕਈ ਵਲਵਲੇ ਬਣਾਉਂਦਾ, ਕਈ ਢਾਉਂਦਾ, ਕਈ ਵਲਵਲੇ। ਸੰਕਲਪ ਵਿਕਲਪ ਆਪਾਂ ਕਹਿੰਦੇ ਹਾਂ, ਸੰਕਲਪ ਜੰਮਣਾ, ਵਿਕਲਪ ਮਰਨਾ। ਮਨ ਦਾ ਜੰਮਣਾ ਮਰਨਾ ਸੰਕਲਪ ਤੇ ਵਿਕਲਪ ਹੈ। ਸੰਕਲਪ ਹੁੰਦਾ ਵਿਚਾਰਾਂ ਦਾ ਬਣ ਜਾਣਾ, ਵਿਕਲਪ ਹੁੰਦਾ ਵਿਚਾਰਾਂ ਦਾ ਮਰ ਜਾਣਾ। ਮਨ ਦੀਆਂ ਵਿਚਾਰਾਂ ਰੋਜ਼ ਜੰਮਦੀਆਂ ਨੇ ਨਵੀਆਂ, ਔਰ ਸ਼ਾਮ ਪੈਂਦੀ ਨੂੰ ਰੋਜ਼ ਮਰਦੀਆਂ ਨੇ। ਮੈਂ ਫਿਰ ਸ਼ਾਮ ਪੈਂਦੀ ਦਾ ਸ਼ਬਦ ਵਰਤਿਆ ਜੀ, ਮਨ ਦੀਆਂ ਵਿਚਾਰਾਂ ਤੇ ਖਿਨ ਵਿੱਚ ਜੰਮਦੀਆਂ ਨੇ, ਖਿਨ ਵਿੱਚ ਮਰਦੀਆਂ ਨੇ। ਬੈਠਿਆਂ ਬੈਠਿਆਂ ਹੋ ਸਕਦਾ ਮਨ ਨੇ ਹੁਣੇ ਪਲੈਨਿੰਗ ਬਣਾ ਲਈ ਹੋਵੇ ਵੀ ਅੱਜ ਆਪਾਂ ਆਹ ਕੁਝ ਕਰਨਾ, ਹੋਰ ਪੰਜ ਸੱਤ ਮਿੰਟ ਲੰਘਣਗੇ, ਮਨ ਕਵੇ ਛੱਡ ਇਹ ਕੀ ਕਰਨਾ, ਅੱਜ ਦੂਜਾ ਕਰਮ ਕਰਾਂ। ਸੰਕਲਪ ਵਿਕਲਪ ਇਹ ਹੈ ਮਨ ਦਾ ਜੰਮਣਾ ਤੇ ਮਰਨਾ। ਜਦੋਂ ਕਹਿੰਦੇ ਗੁਰੂ ਨੂੰ ਸੇਵਦੇ ਆ, ਮਨ ਸੰਕਲਪ ਤੇ ਵਿਕਲਪ ਛੱਡ ਦਿੰਦਾ ਹੈ। ਗੁਰੂ ਨੂੰ ਸੇਵਦੇ ਆ ਨਾ, ਜਦੋਂ ਗੁਰੂ ਚੇਤੇ ਕਰਦੇ ਆ ਜਾਂ ਗੁਰੂ ਉਪਦੇਸ਼ ਜਦੋਂ ਕਮਾਉਂਦੇ ਆ, ਸਭ ਤੋਂ ਪਹਿਲਾਂ ਮਨ ਸੰਕਲਪ ਛੱਡਦਾ ਹੈ। ਸੰਕਲਪ ਵਿਚਾਰਾਂ ਦਾ ਬਣਨਾ, ਮਨ ਵਿੱਚ ਵਿਚਾਰਾਂ ਉਦੋਂ ਬਣਦੀਆਂ ਨੇ ਜਦੋਂ ਇਹ ਲੱਗਦਾ ਵੀ ਮੈਂ ਬਹੁਤ ਕੁਛ ਕਰ ਸਕਦਾ, ਸਾਰਾ ਕੁਝ ਮੇਰੀ ਮਰਜ਼ੀ ਨਾਲ ਹੋਏਗਾ, ਉਦੋਂ ਵਿਚਾਰਾਂ ਬਣਨਗੀਆਂ। ਜਦੋਂ ਮਨ ਨੂੰ ਇਹ ਸਮਝ ਲੱਗ ਜਾਏ ਵੀ ਆਪਣੇ ਪੱਲੇ ਕੁਝ ਵੀ ਨਹੀਂ, ਆਪਾਂ ਕੁਛ ਨਹੀਂ ਕਰ ਸਕਦੇ, ਜੋ ਹੋਣਾ ਉਸ ਕਰਤੇ ਦੇ ਹੁਕਮ ਵਿੱਚ ਹੋਣਾ, ਮਨ ਸੰਕਲਪ ਕਰਨੇ ਛੱਡ ਦੇਗਾ। ਇਹਨੂੰ ਹੋਰ ਸੌਖਾ ਸਮਝ ਲਈਏ, ਸੰਸਾਰਕ ਤੌਰ ਤੇ ਕੋਈ ਕਰਮ ਕਰਨਾ ਹੋਵੇ, ਅਸੀਂ ਉੱਥੇ ਜ਼ੋਰ ਲਾਉਂਦੇ ਹਾਂ ਜਿੱਥੇ ਪਤਾ ਹੈ ਸਾਡੀ ਚੱਲ ਜਾਣੀ ਹੈ, ਉੱਥੇ ਜ਼ੋਰ ਲਾਉਂਦੇ ਹਾਂ ਵੀ ਮੈਂ ਤਾਂ ਇੱਦਾਂ ਹੀ ਕਰਵਾਊ, ਤੇ ਜਿੱਥੇ ਪਤਾ ਲੱਗ ਜਾਵੇ ਵੀ ਆਪਣੀ ਕਿਸੇ ਨਹੀਂ ਮੰਨਣੀ, ਨਾ ਕਿਸੇ ਨੇ ਸੁਣਨੀ ਹੈ ਨਾ ਕਿਸੇ ਨੇ ਮੰਨਣੀ ਹੈ, ਉੱਥੇ ਜ਼ੋਰ ਲਾਇਆ ਕਦੇ? ਉੱਥੇ ਆਪਾਂ ਕਹਿ ਦਿੰਦੇ ਵੀ ਕਰਨੀ ਤੇ ਇਹਨਾਂ ਨੇ ਆਪਣੀ ਮਰਜ਼ੀ ਹੈ, ਫਿਰ ਇਹਨਾਂ ਨੂੰ ਆਖਣ ਦਾ ਕੀ ਫਾਇਦਾ ਹੈ, ਵੀ ਇਹਨਾਂ ਨੂੰ ਮਰਜ਼ੀ ਹੋਈ ਕਰ ਲੈਣ ਦੇ। ਇਸੇ ਤਰ੍ਹਾਂ ਮਨ ਨੂੰ ਜਿੰਨਾ ਚਿਰ ਇਹ ਲੱਗਦਾ ਵੀ ਮੈਂ ਬਹੁਤ ਕੁਛ ਹਾਂ, ਮੈਂ ਬਹੁਤ ਕੁਛ ਹਾਂ, ਉਨਾ ਚਿਰ ਇਹਦੇ ਵਿੱਚ ਸੰਕਲਪ ਹੁੰਦੇ ਨੇ, ਵਿਚਾਰਾਂ ਪੈਦਾ ਹੋਣਗੀਆਂ ਵੀ ਆਪਾਂ ਆਹ ਵੀ ਕਰ ਸਕਦੇ ਹਾਂ, ਆਪਾਂ ਆਹ ਵੀ ਕਰ ਸਕਦੇ ਹਾਂ। ਤੇ ਜਿੱਦਣ ਮਨ ਨੂੰ ਸਮਝ ਲੱਗ ਗਈ ਵੀ ਆਪਣੇ ਪੱਲੇ ਕੁਛ ਵੀ ਨਹੀਂ, ਇੱਥੇ ਤੇ ਕੀਤਾ ਕਰਨਾ ਸਰਬ ਰਜ਼ਾਈ ਉਹਦੀ ਰਜ਼ਾ ਹੈ, ਉਦਣ ਮਨ ਦੇ ਸੰਕਲਪ ਖਤਮ ਹੋ ਜਾਂਦੇ।
ਮਨ ਨੂੰ ਪਤਾ ਵੀ ਆਪਣਾ ਤੇ ਜ਼ੋਰ ਹੀ ਹੈ ਨੀ, ਆਪਣੀ ਤੇ ਤਾਕਤ ਹੀ ਹੈ ਨੀ, ਅਸਾਂ ਜ਼ੋਰ ਨਹੀਂ। ਜੇ ਕਿਛ ਕਰ ਹਮ ਸਾਕੇ ਹੈ, ਜਿਉਂ ਭਾਵੈ ਤਿਵੇਂ ਬਖਸ਼। ਮਨ ਸੰਕਲਪ ਛੱਡ ਦੇਗਾ? ਜੇ ਮਨ ਜੰਮਿਆ ਹੀ ਨਹੀਂ, ਮਨ ਮਰੇਗਾ ਕਿਵੇਂ? ਵਿਕਲਪ ਤੇ ਤਾਂ ਹੀ ਹੋਏਗਾ ਨਾ ਜੀ ਜੇ ਪਹਿਲਾਂ ਸੰਕਲਪ ਹੋਏਗਾ। ਜੇ ਸੰਕਲਪ ਹੀ ਹੈ ਨਹੀਂ, ਫਿਰ ਵਿਕਲਪ ਨਹੀਂ ਹੋ ਸਕਦਾ। ਮਰੇਗਾ ਉਹੀ ਜਿਹੜਾ ਜੰਮਿਆ ਹੈ, ਤੇ ਜਿਹੜਾ ਜੰਮਿਆ ਹੀ ਨਹੀਂ ਉਹਨੇ ਮਰਨਾ ਕਿਵੇਂ ਹੈ ਜੀ? ਜਦੋਂ ਅਸੀਂ ਗੁਰੂ ਦੇ ਧਾਰਨੀ ਬਣ ਜਾਂਦੇ ਹਾਂ, ਗੁਰੂ ਦੇ ਉਪਦੇਸ਼ ਦੇ ਧਾਰਨੀ ਬਣ ਜਾਂਦੇ ਹਾਂ ਨਾ, ਉਦਣ ਮਨ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ। ਸਤਿਗੁਰ ਸੇਵੇ ਹੈ ਸਦਾ ਸੁੱਖ, ਜਨਮ ਮਰਨ ਦੁੱਖ ਜਾਏ। ਫਿਰ ਅਗਲੀ ਪੰਕਤੀ, ਚਿੰਤਾ ਮੂਲ ਨਾ ਹੋਵਈ। ਮਨ ਚਿੰਤਾ ਕਦੋਂ ਕਰਦਾ ਹੈ? ਉਹ ਏਦਾਂ ਨਹੀਂ ਸੀ, ਏਦਾਂ ਕਰਨਾ ਸੀ, ਤੂੰ ਸਾਰਾ ਹੀ ਵਿਗਾੜ ਕੇ ਕਰ ਜਾ ਗਿਆ, ਹੁਣ ਤੈਨੂੰ ਮੈਂ ਦੱਸਦਾ ਇਹ ਕਿਵੇਂ ਨਿਬੇੜਨਾ। ਉਨਾ ਚਿਰ ਮਨ ਚਿੰਤਾ ਕਰਦਾ ਹੈ, ਤੇ ਜਦਣ ਪਤਾ ਲੱਗ ਜੇ ਵੀ ਤੇਰੇ ਕੋਲੋਂ ਨਹੀਂ ਸਵਰਿਆ, ਸਵਰਨਾ ਮੇਰੇ ਕੋਲੋਂ ਵੀ ਨਹੀਂ, ਕਿਉਂਕਿ ਦਾਤਾ ਸਵਾਰਨ ਵਾਲਾ, ਦਾਤਾ ਹੀ ਕਾਰਜ ਕਰਨ ਵਾਲਾ, ਦਾਤੇ ਦਾ ਹੁਕਮ ਵਰਤਦਾ। ਜਿੱਦਣ ਮਨ ਨੂੰ ਇਹ ਸਮਝ ਲੱਗ ਗਈ, ਉਦਣ ਅਚਿੰਤ ਵਸੈ ਮਨ ਆਏ। ਉਦਣ ਮਨ ਵਿੱਚ ਅਚਿੰਤ, ਉਹ ਕਰਤਾ ਜਾਂ ਉਹ ਅਵਸਥਾ ਕਹਿ ਲਓ ਜਿੱਥੇ ਚਿੰਤਾ ਮੁੱਕ ਜਾਂਦੀ ਹੈ, ਮਨ ਉਸ ਅਵਸਥਾ ਦਾ ਮਾਲਕ ਬਣ ਜਾਂਦਾ। ਜਿੱਦਣ ਮਨ ਕਰਤੇ ਦੇ ਭਰੋਸੇ ਉੱਤੇ ਰਹਿਣ ਲੱਗ ਜਾਵੇ।

ਫਿਰ ਚੇਤ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਚ ਕਹਿੰਦੇ ਅੰਤਰ ਤੀਰਥ ਗਿਆਨ ਹੈ। ਤੀਰਥ ਗਿਆਨ ਦਾ, ਗਿਆਨ ਰੂਪੀ ਤੀਰਥ ਅੰਤਰ ਅੰਦਰ ਹੈ। ਗਿਆਨ ਕਿੱਥੋਂ ਮਿਲਣਾ ਜੀ? ਅੰਦਰੋਂ ਗਿਆਨ ਰੂਪੀ ਤੀਰਥ। ਸਤਿਗੁਰ ਦੀਆ ਬੁਝਾਏ ਗੁਰੂ ਨੇ ਦੱਸਿਆ, ਉਹ ਤੂੰ ਕਿੱਥੇ ਤੁਰਿਆ ਫਿਰਦਾ? ਗੁਰੂ ਬਾਬਾ ਜੀ ਕਹਿੰਦੇ ਗਿਆਨ ਤੇ ਤੇਰੇ ਅੰਦਰ ਭਰਿਆ। ਬਸ ਗੁਰੂ ਨੇ ਜਿਵੇਂ ਜੀ ਇਹਨੂੰ ਹੋਰ ਸੌਖੇ ਸਮਝ ਲਈਏ, ਮਨੁੱਖ ਬਾਹਰੀ ਗਿਆਨ ਹਾਸਲ ਕਰਦਾ ਹੈ, ਬਾਹਰੀ ਗਿਆਨ ਹਾਸਲ ਕਰਦਾ, ਮਿਲ ਤੇ ਸਾਰਾ ਕੁਝ ਅੰਦਰੋਂ ਹੀ ਰਿਹਾ ਨਾ। ਮਨੁੱਖ ਨੂੰ ਲੱਗਦਾ ਵੀ ਮੈਂ ਪੜ੍ਹ ਪੜ੍ਹ ਕੇ ਏਡਾ ਗਿਆਨਵਾਨ ਬਣਿਆ, ਨਹੀਂ। ਜਿਹੜਾ ਬਾਹਰੀ ਤੌਰ ਉੱਤੇ ਤੂੰ ਪੜ੍ਹਿਆ ਨਾ, ਉਹ ਅੰਦਰਲੇ ਗਿਆਨ ਨੂੰ ਪੈਦਾ ਕਰਨ ਵਾਸਤੇ ਪੜ੍ਹਿਆ ਵੀ, ਤਾਂ ਜੋ ਉਹ ਪੜ੍ਹਿਆ ਹੋਇਆ ਮੈਂ ਅੰਦਰੋਂ ਪੈਦਾ ਕਰ ਸਕਾਂ ਗਿਆਨ। ਨਲਕਾ ਤੇ ਬਾਹਰ ਹੀ ਹੈ, ਪਾਣੀ ਵੀ ਬਾਹਰ ਹੀ ਆਉਂਦਾ, ਪਰ ਉਹ ਪਾਣੀ ਆ ਤੇ ਹੇਠੋਂ ਹੀ ਰਿਹਾ ਨਾ, ਅੰਦਰੋਂ ਹੀ ਰਿਹਾ ਨਾ ਪਾਣੀ ਤੇ। ਹੁਣ ਨਲਕਾ ਆਕੜਿਆ ਫਿਰੇ, ਨਲਕਾ ਆਕੜਿਆ ਫਿਰੇ, ਵੇਖਿਆ ਮੈਂ ਪਾਣੀ ਬਾਹਰੋਂ ਲਿਆ, ਬਾਹਰੋਂ ਕਿੱਥੋਂ ਆਇਆ ਜੀ? ਜਿਵੇਂ ਮਨੁੱਖ ਆਕੜਨ ਲੱਗ ਜਾਂਦਾ ਚਾਰ ਅੱਖਰ ਪੜ੍ਹ ਕੇ ਵੀ ਮੈਂ ਏਡਾ ਗਿਆਨ ਲਈ ਫਿਰਦਾ, ਤੇ ਗੁਰੂ ਬਾਬਾ ਜੀ ਸਵਾਲ ਕਰ ਲੈਣ, ਲੈ ਕੇ ਕਿੱਥੋਂ ਆਇਆ ਗਿਆਨ? ਫਿਰ ਹੁਣ ਮੰਨ ਲਓ, ਜਿੰਨਾ ਚਿਰ ਨਲਕੇ ਦੇ ਕੋਲ ਪਾਣੀ ਦਾ ਲੈਵਲ ਸੀ, ਉਨਾ ਕੁ ਚਿਰ ਤੇ ਨਲਕਾ ਪਾਣੀ ਦਿੰਦਾ ਰਿਹਾ, ਲੈਵਲ ਥੱਲੇ ਹੋ ਜੇ ਹੁਣ ਨਲਕੇ ਨੂੰ ਪੁੱਛੋ ਵੀ ਲਿਆ ਪਾਣੀ, ਉਹਦੀ ਆਕੜ ਕਿੱਥੇ ਜਾਂਦੀ? ਫਿਰ ਕਈ ਨਲਕੇ ਪੱਟਣੇ ਪੈ ਗਏ ਨਾ, ਜਾਂ ਨੀਵੇਂ ਕਰਨੇ ਪੈ ਗਏ, ਹੁਣ ਤੇ ਵੈਸੇ ਦਿਸਦਾ ਹੀ ਨਹੀਂ ਕਿਤੇ ਨਲਕਾ ਲੱਗਾ ਹੋਵੇ। ਜਿਨ੍ਹਾਂ ਨੇ ਚਲਾਏ ਨਾ, ਉਹਨਾਂ ਨੂੰ ਪਤਾ ਵੀ ਜਦੋਂ ਪਾਣੀ ਨਹੀਂ ਸੀ ਨਾ, ਉਦੋਂ ਪਹਿਲਾਂ ਉੱਪਰੋਂ ਪਾਣੀ ਪਾਇਆ ਜਾਂਦਾ, ਫਿਰ ਉਹਨੂੰ ਗੇੜਿਆ ਜਾਣਾ, ਫਿਰ ਉਹਨੇ ਹੇਠੋਂ ਵੀ ਪਾਣੀ ਖਿੱਚ। ਗਿਆਨ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੈ, ਉੱਪਰੋਂ ਪਾਈ ਚੱਲੋ, ਇਹ ਅੰਦਰਲੇ ਨੂੰ ਵੀ ਲਈ ਆਉਂਦਾ, ਫਿਰ ਉਹ ਗਿਆਨ ਮਿਲ ਜਾਂਦਾ। ਤੇ ਸਤਿਗੁਰੂ ਜੀ ਪਤਾ ਕੀ ਕਹਿੰਦੇ? ਅੰਤਰ ਤੀਰਥ ਗਿਆਨ ਹੈ ਸਤਿਗੁਰੂ। ਗੁਰੂ ਨੇ ਬਾਹਰੋਂ ਸਮਝਾਇਆ, ਗੁਰੂ ਨੇ ਜਦੋਂ ਸਮਝਾਇਆ ਤੇ ਗਿਆਨ ਅੰਦਰ ਹੀ ਪੈਦਾ ਹੋਇਆ, ਗੁਰੂ ਦਾ ਬਖਸ਼ਿਆ ਗਿਆਨ ਅੰਦਰ ਪੈਦਾ ਹੋਇਆ, ਅੰਤਰ ਤੀਰਥ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ, ਜੋ ਖੋਜੈ ਸੋ ਪਾਵੈ। ਹੁਣ ਖੋਜਣਾ ਤੇ ਪਏਗਾ ਜੀ, ਜੋ ਬ੍ਰਹਿਮੰਡ ਵਿੱਚ ਹੈ, ਜੋ ਬਾਹਰ ਹੈ, ਉਹੀ ਕੁਛ ਸਰੀਰ ਵਿੱਚ ਹੈ, ਉਹੀ ਪਿੰਡੇ ਵਿੱਚ ਹੈ, ਕਾਇਆ ਵਿੱਚ ਹੈ, ਬਸ ਜੋ ਖੋਜ ਹੈ ਸੋ ਪਾਵੈ। ਆਪਣੀ ਆਪਣੀ ਖੋਜ ਹੈ, ਜਿਹੜਾ ਜਿੰਨੀ ਕੁ ਕਰ ਲਵੇ। ਅੰਤਰ ਗਿਆਨ, ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ। ਜਦੋਂ ਇਸ ਤੀਰਥ ਤੇ ਪਹੁੰਚ ਗਏ ਨਾ, ਹੁਣ ਮੈਲ ਗਈ ਮਨ ਨਿਰਮਲ ਹੋਵਾ। ਮਨ ਸਮਝਾਵਣ ਕਾਰਨ ਹੈ, ਕਛੂਕ ਪੜ੍ਹੀਏ ਗਿਆਨ, ਉਹ ਜਿਹੜਾ ਪੜ੍ਹੀਏ ਗਿਆਨ ਹੈ ਉਹ ਮਨ ਨੂੰ ਤੀਰਥ ਉੱਤੇ ਇਸ਼ਨਾਨ ਕਰਾਉਣਾ ਹੈ, ਤਾਂ ਹੀ ਮਨ ਨਿਰਮਲ ਹੋਣਾ। ਹੁਣ ਮੈਂ ਮਨ ਨੂੰ, ਕੋਈ ਆਖੇ ਜੀ ਮਨ ਸਾਫ ਕਰਨਾ, ਮਨ ਧੋਣਾ, ਸਰੀਰ ਦਾ ਕੋਈ ਅੰਗ ਲਿਬੜਿਆ ਹੋਵੇ ਤੇ ਆਪਾਂ ਕਵਾਂਗੇ ਪਾਣੀ ਨਾਲ ਧੋ ਲਈਏ, ਮਨ ਤੇ ਦਿਸਦਾ ਹੀ ਨਹੀਂ, ਇਹਨੂੰ ਕਿਹੜੇ ਪਾਣੀ ਚ ਗੋਤੇ ਦਬਾਉਣੇ, ਦੱਸੋ ਕਿੱਥੋਂ ਸਾਫ ਕਰਨਾ? ਮਨ ਦਿਸਿਆ ਨਹੀਂ, ਜੇ ਮਨ ਦਿਸਿਆ ਨਹੀਂ ਤੇ ਮਨ ਨੇ ਨਿਰਮਲ ਵੀ ਉਸੇ ਜਲ ਨਾਲ ਹੋਣਾ ਜਿਹੜਾ ਜਲ ਦਿਸਦਾ ਨਹੀਂ। ਗਿਆਨ ਕਦੇ ਦਿਸਦਾ ਨਹੀਂ ਹੈ, ਗਿਆਨ ਕਦੇ ਦਿਸਦਾ ਨਹੀਂ ਹੈ, ਸ਼ਬਦ ਅੱਖਰ ਦਿਸਦੇ ਨੇ, ਗਿਆਨ ਨਹੀਂ ਕਦੇ ਦਿਸਿਆ। ਸ਼ਬਦ ਦੇ ਅੱਖਰ ਵੇਖ ਲਓ ਤੁਸੀਂ, ਉਹ ਤੇ ਆਪਾਂ ਦੱਸ ਦਾਂਗੇ ਵੀ ਕਾਲੇ ਰੰਗ ਦੇ ਨੇ, ਫਲਾਣੇ ਰੰਗ ਦੇ ਨੇ, ਆਹ ਆਕਾਰ ਹੈ। ਗਿਆਨ ਦਾ ਕਿਹੜਾ ਆਕਾਰ ਹੈ? ਗਿਆਨ ਕਿਹੜੇ ਰੰਗ ਦਾ ਹੈ? ਮਨ ਕਿਹੜੇ ਰੰਗ ਦਾ ਹੈ? ਮਨ ਕਿਹੜੇ ਆਕਾਰ ਦਾ ਹੈ? ਨਹੀਂ ਪਤਾ। ਗਿਆਨ ਨਾਲ ਜਦੋਂ ਇਸ਼ਨਾਨ ਕਰਾਵਾਂਗੇ, ਮਨ ਨੇ ਫਿਰ ਸਾਫ ਹੋਣਾ। ਸਤਿਗੁਰੂ ਨੂੰ ਮਿਲੇ ਮਲ, ਕਹਿੰਦੇ ਮੈਲ ਗਈ ਮਨ ਨਿਰਮਲ ਹੋਵਾ, ਅੰਮ੍ਰਿਤਸਰ ਤੀਰਥ ਨਹਾਏ।
ਜਦੋਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਗਿਆਨ ਰੂਪੀ ਤੀਰਥ ਉੱਤੇ ਇਸ਼ਨਾਨ ਕੀਤਾ ਤੇ ਉਦੋਂ ਮਨ ਦੀ

ਫਿਰ ਕਹਿੰਦੇ ਜੀ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਏ, ਸ਼ਬਦ ਦੇ ਰਾਹੀਂ ਨਾ ਸੱਚੇ ਰਾਮ ਨਾਮ ਦੇ ਵਿੱਚ ਪ੍ਰੇਮ ਕਰਕੇ ਫਿਰ ਉਸ ਅਕਾਲ ਪੁਰਖ ਨਾਲ ਮੇਲ ਬਣ ਜਾਂਦਾ, ਘਰ ਹੀ ਪਰਚਾ ਪਾਇਆ, ਘਰ ਦੇ ਵਿੱਚ ਹੀ ਮਨ ਜਿਹੜਾ ਉਹ ਪਤੀਜ ਜਾਂਦਾ ਪਰਚ ਜਾਂਦਾ ਹੈ, ਜੋਤੀ ਜੋਤ ਮਿਲਾਏ, ਫਿਰ ਉਸ ਕਰਤੇ ਦੇ ਨਾਲ ਸੋਚ ਜਿਹੜੀ ਉਹ ਮਿਲ ਜਾਂਦੀ ਹੈ, ਜੋਤ ਤੇ ਜੋਤੀ ਦੋਵਾਂ ਵਿੱਚ ਸੁਮੇਲ ਹੋ ਜਾਂਦਾ, ਮਤਲਬ ਕਰਤੇ ਵਰਗੀ ਸੋਚ ਫਿਰ ਆਪਣੀ ਸੋਚ ਬਣ

ਫਿਰ ਕਹਿੰਦੇ ਜੀ ਪਾਖੰਡ ਜਮਕਾਲ ਨਾ ਛੋਡਈ। ਪਾਖੰਡ ਜਿਹੜਾ ਹੈ ਨਾ, ਇਹਦੇ ਨਾਲ ਮੌਤ ਤੋਂ ਛੁਟਕਾਰਾ ਨਹੀਂ ਹੁੰਦਾ, ਇਹਦੇ ਤੋਂ ਇਹਦੇ ਨਾਲ ਕਾਲ ਤੋਂ ਛੁਟਕਾਰਾ ਨਹੀਂ ਹੁੰਦਾ ਇਕੱਲੇ ਭੇਖ ਨਾਲ। ਹਾਂ, ਜੇ ਭੇਖ ਛੱਡ ਕੇ ਸੱਚ ਵਿੱਚ ਰਹਿਣ ਲੱਗ ਜਾਈਏ ਫਿਰ ਮੌਤ ਦਾ ਡਰ ਮੁੱਕ ਜਾਂਦਾ ਹੈ। ਪਾਖੰਡ ਜਮਕਾਲ ਨਾ ਛੋਡਈ ਲੈ ਜਾਸੀ, ਕਹਿੰਦੇ ਮੌਤ ਕਾਲ ਲੈ ਕੇ ਜਾਂਦਾ, ਪੱਤ ਗਵਾਏ ਔਰ ਬੇਇੱਜ਼ਤ ਕਰਕੇ ਲੈ ਕੇ ਜਾਂਦਾ। ਨਾਨਕ ਨਾਮ ਰੱਤੇ ਸੇ ਉਭਰੇ, ਸੱਚੇ ਸਿਉ ਲਿਵ ਲਾਏ। ਹੇ ਨਾਨਕ ਜੀ, ਉਹ ਜਿਹੜੇ ਨਾਮ ਵਿੱਚ ਰੱਤੇ ਗਏ ਉਹ ਬਚ ਗਏ, ਜਿਨ੍ਹਾਂ ਨੇ ਆਪਣੀ ਲਿਵ ਸੱਚੇ ਨਾਲ ਜੋੜੀ।

ਫਿਰ ਪੌੜੀ ਰੂਪ ਚ ਆ ਕੇ ਗੁਰੂ ਸਾਹਿਬ ਕਹਿੰਦੇ ਭਾਈ ਉੱਥੇ ਚੱਲ ਕੇ ਬੈਠੋ ਸਤ ਸੰਗਤ ਦੇ ਵਿੱਚ, ਜਿੱਥੇ ਰੱਬ ਦੇ ਨਾਮ ਦੀ ਵਿਚਾਰ ਹੋਵੇ, ਰੱਬ ਦੀਆਂ ਗੱਲਾਂ ਹੋਣ, ਉੱਥੇ ਸਤ ਸੰਗਤ ਵਿੱਚ ਬੈਠੀਏ। ਸਹਿਜੇ ਹੀ ਹਰ ਨਾਮ ਲਿਹੋ, ਸਹਿਜ ਸੁਭਾਅ ਫਿਰ ਉਸ ਮਾਲਕ ਦਾ ਨਾਮ ਲਈਏ, ਉਹਨੂੰ ਚੇਤੇ ਕਰੀਏ, ਤੇ ਹਰ ਤੱਤ ਨਾ ਖੋਈਐ, ਬਿਲੋਵਣਾ ਹੈ ਰਿੜਕਣਾ ਹੈ, ਤੇ ਉਹਨੂੰ ਰਿੜਕਦਿਆਂ ਨੂੰ ਚੇਤੇ ਕਰਦਿਆਂ ਤੱਤ ਨਾ ਗਵਾਈਏ, ਉਹ ਸਾਡੇ ਹਿਰਦਿਆਂ ਵਿੱਚ ਵਸ ਜਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀਮਲ ਤੀਜਾ ਆਨੰਦ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆਈਆਂ। ਸ਼ਬਦੋ ਤਾਂ ਗਾਵਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕਿਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ, ਅਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰੋਅਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਪਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿੰਦ ਕੋ ਸੇ ਨਾ ਮਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਾਦ ਵਾਜੇ।

පුර

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ।

ਸਮਰਥਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਵਾਹਿਗੁਰੂ ਜੀ ਕਾ ਖਾਲਸਾ।

One, two.

0: ਸੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕੇ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ।
0: ਸੰਤ ਕਾ ਦੁਖੀ ਸਦਾ ਸਹਿ ਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ।
1: ਸੰਤ ਕੇ ਦੁਖੀ ਕਿ ਪੁਜੇ ਨ ਆਸਾ, ਸੰਤ ਕੇ ਦੁਖੀ ਉਠ ਚਲੇ ਨ ਰਾਸਾ।
0: ਸੰਤ ਕੇ ਰੋਗ ਨਾ

0: ਪਰ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੁਖ।
1: ਜਿਸਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰ ਸੁਹਿਲਾ ਨਹੀਂ ਡੁਲਾਵੈ।
0: ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤਿੜ।
1: ਸਾਤੈ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਦੋ ਸਿਜਿਆ ਗੁਰ ਪ੍ਰਸਾਦ ਤਾ ਸਭ ਬੁਝਿਆ।
1: ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸ।
0: ਨਾ ਕਿਜਨ ਮੈਂ ਨਾ ਕਿਛ ਮਰੇ ਆਪਣ ਚਲਤਾਪ ਹੀ ਕਰੇ।
1: ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੀ
0: ਆਪੇ ਆਪ ਸਗਲ ਮੈਂ ਆਪ ਅਨਕ ਜੁਗੈ ਰਾਜ ਥਾਪੋ ਥਾ।
1: ਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮ।
0: ਲਖ ਬੇ ਪ੍ਰਤਾਪ ਆਪ ਜਪਾਏ ਤਾ ਨਾਨ ਜਾ।
1: ਪ੍ਰਭ ਜਾਤਾ ਸੁਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮਨ।
0: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ।
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਬ ਭਏ ਨਿਹਾਲ।
0: ਉਨਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਬੜ ਭਾਗੇ।
1: ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮ।
0: ਜੋ ਕਿਛ ਕਰੇ ਸੁਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ।
1: ਸੁਭਾਏ ਹੋ ਵੈਸੋ ਹੋਏ ਕਰਨੇ ਹਾਰ ਪਛਾਣੈ।
0: ਪ੍ਰਭ ਕਾ ਕੀ ਅਜਨ ਮੀਟ ਲਗਨਾ ਜੈਸਾ ਸਾ ਤੈਸਾ ਦਿਸ਼ਟਾਨਾ।
1: ਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ।

0: ਜਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ
0: ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਤਿਨ ਕੋ ਹੋਏ ਬਸੰਨਾ ਜਿਸ ਤੇ ਉਪਜਾਤ ਸਮਾਏ ਸਮਾਨਾ
0: ਮਸਤ ਮਾਏ ਲੈ

0: ਦਾ ਨਾਉ ਸਿਮਰ ਸਿਮਰ ਸਦਾ ਸੁਖ ਪਾਉ
1: ਗੋਬਿੰਦ ਸਾਹਿਬ ਪੂਰਨ ਹੋਇਆ ਭਗਤ ਭਾਏ ਆਤਮ ਪਰਦਾਸ
0: ਸਿਧ ਕਰ ਜਾਏ ਬਸੇ ਅਵਨਾਸੀ ਕੋ ਨਾਨਕ ਕਾਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੌਣ ਮਟੇ ਪ੍ਰਭ ਸੇਵਾ ਤਿਆ ਸ਼ਰਨ ਗੁਰੂ ਦੇ
1: ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵ ਨਾ ਛੁਟਣ ਹਾਰੇ ਸਿਮਰ ਸਾਸ ਵੇਦ ਵਿਚਾਰ
1: ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾਓ।

0: ਤਨ ਕਮਲ ਸੋ ਲਾਗੇ ਪੀਤ ਭਗਤ ਗੁਰੂ ਪ੍ਰਭ ਕੀ ਨਿੰਦਨੀ
1: ਕੋਠੇ ਕੋ ਆਧਾਰ ਨਾਨਕ ਮੰਗੇ ਨਾ
0: ਪ੍ਰਭ ਕੀ ਦਿਸ਼ਟ ਮਾਲ ਸੁਖ ਹੋਏ ਅਰਸ ਪਾਵੇ ਬਿਲਾ ਕੋਈ
1: ਜਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨੇ।

0: ਸਭ ਲਿਪਤੋ ਰਹੇ ਜੋ ਕਿ ਕਹਿਣਾ ਸੁ ਆਪੇ
1: ਅਗੇ ਅਗੇ ਜਾਏ ਨਾਨਕ ਜਾ ਪਾਵੇ ਥਾਲੇ ਸਮਾਈ
0: ਤੇ ਹੋਏ ਸੁਨਾਹੀ ਬੁਰਾ ਔਰੇ ਕਹੂੰ ਕਿ ਨੈ ਕਛ
1: ਭਲਾ ਕਰ ਤੂੰ ਨਿੱਕੀ ਆਪੇ ਜਾਣੇ ਆਪਣੇ ਜੀ ਕੀ
0: ਸਾਚ ਧਾਰੀ ਸਭ ਸਾਚ ਓਤ ਪੋਤ

ਵਾਹਿਗੁਰੂ ਜੀ ਸਿੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਹੰ ਗੁਰਪ੍ਰਸਾਦ।

0: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ ਹੈ, ਇਹ ਪਾਵਨ ਬਚਨ 11ਵੀਂ ਅਸ਼ਟਪਦੀ ਦੇ 5ਵੇਂ ਪਦੇ ਦੇ ਰੂਪ ਵਿੱਚ ਸੁਭਾਇਮਾਨ ਹੈ। ਸਤਿਗੁਰੂ ਜੀ ਨੇ ਇਹਦੇ ਵਿੱਚ ਨਾ ਮਨੁੱਖ ਦੇ ਅਕਾਲ ਪੁਰਖ ਪਰਮੇਸ਼ਵਰ ਦੇ ਸਾਹਮਣੇ ਜਿਹੜੀ ਬੇਵਸੀ ਔਰ ਲਾਚਾਰੀ ਹੈ, ਸਤਿਗੁਰੂ ਜੀ ਨੇ ਉਹਦਾ ਪ੍ਰਗਟਾਵਾ ਕੀਤਾ। ਮਨੁੱਖ ਚਾਹੁੰਦਾ ਤੇ ਬਹੁਤ ਕੁਝ ਹੈ ਕਰਨਾ, ਇੰਨਾ ਕੁ ਕੁਝ ਕਰਨਾ ਚਾਹੁੰਦਾ ਹੈ ਵੀ ਮੈਂ ਆਪਣੀ ਮਰਜ਼ੀ ਨਾਲ ਦੁਨੀਆ ਚਲਾਵਾਂ ਤੇ ਆਪਣੀ ਮਰਜ਼ੀ ਨਾਲ ਦੁਨੀਆ ਰੋਕ ਲਾਂ। ਜਿਸ ਪਾਸੇ ਮੈਂ ਆਖਾਂ ਸੰਸਾਰ ਉਸ ਪਾਸੇ ਤੁਰੇ, ਜਿਸ ਪਾਸਿਓਂ ਸੰਸਾਰ ਨੂੰ ਮੋੜ ਦੇਵਾਂ ਤੇ ਉਸ ਪਾਸਿਓਂ ਸੰਸਾਰ ਮੁੜ ਪਵੇ। ਮਨੁੱਖ ਦੀ ਜੋ ਸੋਚ ਹੈ, ਸੁਭਾਅ ਹੈ, ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਇੱਕ ਬਚਨ ਹੈ ਜਿੱਥੇ ਮਾਲਕ ਜ਼ਿਕਰ ਕਰਦੇ ਹਾਂ, ਇਹ ਕਹਿੰਦੇ ਵੀ ਬਸ ਦਾਤੇ ਨੇ ਨਾ ਇਹ ਖੇਡ ਹੀ ਮਨੁੱਖ ਤੋਂ ਪਾਸੇ ਰੱਖੀ ਹੋਈ ਹੈ। ਜੇ ਕਿਤੇ ਉਹ ਇਹ ਤਾਕਤ ਮਨੁੱਖ ਦੇ ਹੱਥ ਵਸ ਦੇ ਦੇਵੇ ਨਾ ਤੇ ਹੋ ਸਕਦਾ ਵੀ ਮਨੁੱਖ ਕਿਸੇ ਨੂੰ ਭੋਜਨ ਛਕਣ ਜੋਗਾ ਵੀ ਨਾ ਦੇਵੇ। ਗੁਰੂ ਬਾਬਾ ਜੀ ਦੀ ਬਾਣੀ ਦਾ ਇੱਕ ਬਚਨ ਆਪ ਜੀ ਦੀ ਪੜ੍ਹਦੇ ਹੋ, ਆਪ ਜੀ ਦੀਆਂ ਰਚਨਾਵਾਂ ਤੇ ਰਹਿੰਦਾ, ਪ੍ਰਭ ਡੋਰੀ ਹਾਥ ਤੁਮਾਰੇ। ਮਾਲਕ ਸਾਰੇ ਸੰਸਾਰ ਦੀ ਜਿਹੜੀ ਡੋਰੀ ਨਾ ਤੇਰੇ ਹੱਥ ਵਿੱਚ, ਤੂੰ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ ਫੜਾਈ। ਤੇ ਜੇ ਕਿਸੇ ਮਨੁੱਖ ਦੇ ਹੱਥ ਵਸ ਹੱਥ ਦੇ ਵਿੱਚ ਉਹ ਡੋਰੀ ਫੜਾ ਦੇਵੇ ਤੇ ਫਿਰ ਮਨੁੱਖ ਦਾ ਸੁਭਾਅ ਤੇ ਹੈ ਹੀ ਨਾ। ਜਿਵੇਂ ਸਿਆਣੇ ਇੱਕ ਅਖਾਣ ਵਰਤਦੇ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇ, ਫਿਰ ਮਨੁੱਖ ਦਾ ਸੁਭਾਅ ਇਹੀ ਹੈ। ਸਤਿਗੁਰੂ ਜੀ ਨੇ ਅੱਜ ਜਿਹੜਾ ਜ਼ਿਕਰ ਕੀਤਾ ਇਹਦੇ ਚ ਮਾਲਕ ਕਹਿੰਦੇ ਇਸਕਾ ਬਲ ਨਾਹੀਂ ਇਸ ਹਾਥ। ਹੁਣ ਜੇ ਤੇ ਮਨੁੱਖ ਆਪਣੇ ਬਲ ਦੀ ਗੱਲ ਕਰੇ, ਇਹ ਕਹਿੰਦਾ ਬਲ ਤੇ ਮੇਰੇ ਕੋਲ ਬੜਾ ਹੈ, ਜੇ ਮੈਂ ਚਾਹਵਾਂ ਤੇ ਮੈਂ ਆਪਣੇ ਬਲ ਦੇ ਨਾਲ ਦੁਨੀਆਂ ਦੇ ਤਖਤੇ ਪਲਟਾ ਕੇ ਰੱਖ ਦਿਆਂ, ਮੇਰੇ ਕੋਲ ਇੰਨਾ ਬਲ ਹੈ। ਪਰ ਸਤਿਗੁਰੂ ਕਹਿੰਦੇ ਵੀ ਉਹ ਬਲ ਇਹਦੇ ਕੋਲ ਤੇ ਹੈ ਪਰ ਨਾਹੀਂ ਇਸ ਹਾਥ। ਬਲ ਜ਼ਰੂਰ ਹੈ ਇਹਦੇ ਕੋਲ, ਇਹਦੀ ਕਾਇਆ ਵਿੱਚ, ਇਹਦੇ ਸਰੀਰ ਵਿੱਚ ਬਲ ਬਹੁਤ ਹੈ, ਇਹਦੀ ਮੱਤ ਵਿੱਚ ਬਲ ਬਹੁਤ ਹੈ, ਪਰ ਇਹਦੇ ਹੱਥ 'ਚ ਨਹੀਂ ਹੈ। ਹੁਣ ਜਿਹੜਾ ਮਨੁੱਖ ਕੋਲ ਬਲ ਹੈ ਉਹ ਕੰਮ ਉਦੋਂ ਹੀ ਕਰਦਾ ਜਦੋਂ ਦਾਤਾ ਬਖਸ਼ਦਾ ਹੈ, ਮਨੁੱਖ ਦੀ ਆਪਣੀ ਮੱਤ ਨਾਲ ਨਹੀਂ। ਇੱਕ ਬਚਨ ਆਪਾਂ ਹੋਰ ਪੜ੍ਹ ਲੈਂਦੇ, ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ, ਜ਼ੋਰ ਮਤਲਬ ਬਲ, ਮੇਰੇ ਹਰ ਜੀਉ, ਇਹ ਵੀ ਗੁਰੂ ਅਰਜਨ ਸਾਹਿਬ ਦਾ ਵਚਨ ਹੈ ਜੀ, ਸਭ ਕੋ ਤੇਰੇ ਵਸ, ਸਾਰਾ ਕੁਛ ਤੇਰੇ ਵਸ ਵਿੱਚ ਹੈ, ਅਸਾਂ ਜ਼ੋਰ ਨਾਹੀਂ, ਸਾਡੇ ਕੋਲ ਕੋਈ ਤਾਕਤ ਨਹੀਂ ਹੈ। ਜੇ ਕਿਛ ਕਰ ਹਮ ਸਕ ਹੈ, ਵੀ ਜੇ ਅਸੀਂ ਕੁਛ ਕਰ ਸਕਦੇ ਹੋਈਏ, ਜਿਉਂ ਭਾਵੈ ਤੇ ਮੈਂ ਬਖਸ਼, ਮਾਲਕਾ ਜਿਵੇਂ ਤੈਨੂੰ ਚੰਗਾ ਲੱਗੇ ਉਵੇਂ ਬਖਸ਼ ਲਾ। ਇਸਕਾ ਬਲ ਨਾਹੀਂ ਇਸ ਹਾਥ, ਮਨੁੱਖ ਦੇ ਕੋਲ ਕੀ ਹੈ। ਗੁਰੂ ਸਾਹਿਬ ਜੀ ਬਾਣੀ ਚ ਜ਼ਿਕਰ ਕਰਦੇ ਆ, ਧੰਨ ਗੁਰੂ ਨਾਨਕ ਸਾਹਿਬ, ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਕਹਿੰਦੇ ਜਿਹਦੇ ਕੋਲ ਜ਼ੋਰ ਹੈ ਭਾਈ ਵਰਤ ਕੇ ਵੇਖ ਲਓ, ਜਿਸ ਹੱਥ ਜ਼ੋਰ, ਜੇ ਕਿਸੇ ਨੂੰ ਲੱਗਦਾ ਵੀ ਮੇਰੇ ਕੋਲ ਜ਼ੋਰ ਹੈ ਕਰ ਵੇਖਿਆ ਸੋਏ, ਕਹਿੰਦੇ ਵੇਖ ਲਾ ਭਾਈ ਕਰਕੇ ਵੇਖ ਲਾ। ਸਤਿਗੁਰੂ ਜਪਜੀ ਦੀ ਜ਼ਿਕਰ ਕਰਦੇ ਆ ਕਹਿੰਦੇ ਗਾਵੈ ਕੋ ਤਾਣ ਹੋਵੇ ਕਿਸੈ ਤਾਣ। ਉਹ ਮਨੁੱਖ ਤੇ ਅਕਾਲ ਪੁਰਖ ਦੇ ਬਲ ਨੂੰ ਵੀ ਤਾਂ ਗਾਉਂਦਾ ਜੇ ਮਨੁੱਖ ਨੂੰ ਉਹ ਬਲ ਬਖਸ਼ਦਾ, ਜੇ ਉਹ ਬਖਸ਼ ਇਹਨਾਂ ਤੇ ਇਹ ਉਹਦੇ ਬਲ ਨੂੰ ਵੀ ਗਾ ਨਹੀਂ ਸਕਦਾ। ਬਾਕੀ ਤੇ ਸਾਰਾ ਜ਼ੋਰ ਸਾਰੀ ਤਾਕਤ ਇੱਕ ਪਾਸੇ ਰੱਖ ਦਿਓ। ਇਸ ਕਾ ਬਲ ਨਹੀਂ ਇਸ ਹਾਥ, ਕਿਉਂ? ਕਿਉਂਕਿ ਕਰਨ ਕਰਾਵਨ ਸਰਵ ਕੋ ਨਾਥ, ਸਰਵ ਕੋ ਨਾਥ ਸਾਰਿਆਂ ਦਾ ਮਾਲਕ, ਨਾਥ ਮਤਲਬ ਮਾਲਕ, ਸਰਵ ਮਤਲਬ ਸਾਰੇ, ਸਾਰਿਆਂ ਦਾ ਮਾਲਕ ਕਰਨ ਕਰਾਵਨ। ਉਹ ਕਰਨ ਕਰਾਵਨ ਵਾਲਾ ਆਪ ਸਾਰਿਆਂ ਦਾ ਮਾਲਕ ਹੈ, ਤੇ ਇਹਦੇ ਕੋਲ ਕੀ ਹੈ ਜੀ? ਮਨੁੱਖ ਕੋਲ ਤੇ ਇੰਨਾ ਜ਼ੋਰ ਹੈ ਨਹੀਂ ਵੀ ਆਪਣੀ ਮਰਜ਼ੀ ਨਾਲ ਆਪਣੀ ਜ਼ੁਬਾਨੋਂ ਕੁਝ ਬੋਲ ਸਕਦਾ ਹੋਵੇ। ਮਨੁੱਖ ਕੋਲ ਤੇ ਇੰਨਾ ਬਲ ਹੈ ਨਹੀਂ ਆਪਣੀ ਮਰਜ਼ੀ ਨਾਲ ਬੈਠਾ ਹੀ ਉੱਠ ਸਕਦਾ ਹੋਵੇ ਜਾਂ ਆਪਣੀ ਮਰਜ਼ੀ ਨਾਲ ਖੜੋਤਾ ਹੀ ਬਹਿ ਸਕਦਾ ਹੋਵੇ। ਇਹਦੇ ਕੋਲ ਤੇ ਇੰਨਾ ਵੀ ਬਲ ਹੈ ਨਹੀਂ, ਇਹਦੇ ਕੋਲ ਤੇ ਇੰਨਾ ਬਲ ਹੈ ਨਹੀਂ ਵੀ ਤੁਰਿਆ ਜਾਂਦਾ ਆਪਣੀ ਮਰਜ਼ੀ ਨਾਲ ਤੁਰਿਆ ਜਾਵੇ, ਨਹੀਂ। ਸਤਿਗੁਰੂ ਕਹਿੰਦੇ ਮਤਾ ਕਰੈ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ, ਜੇ ਉਹ ਚਾਹਵੇ ਤੇ ਤੈਨੂੰ ਪੱਛਮ ਵੱਲ ਨੂੰ ਜਾਂਦਿਆਂ ਪੂਰਬ ਨੂੰ ਮੋੜ ਦੇਗਾ, ਦੱਸ ਤੇਰਾ ਜ਼ੋਰ ਕਿੱਥੇ ਹੈ? ਇਸ ਕਾ ਬਲ ਨਾਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਕਰਨ ਕਰਾਵਨ ਵਾਲਾ ਉਹ ਸਭਨਾਂ ਦਾ ਮਾਲਕ ਬੈਠਾ ਹੈ।
1: ਆਗਿਆ ਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ।
0: ਬਪੁਰਾ ਵਿਚਾਰਾ ਆਗਿਆਕਾਰ, ਇਹ ਤੇ ਬਸ ਆਗਿਆਕਾਰੀ ਹੈ। ਹੁਣ ਆਗਿਆਕਾਰੀ ਵੀ ਏਦਾਂ ਹੀ ਹੈ ਵੀ ਜਿਹੜੀ ਤੇ ਸਾਨੂੰ ਚੰਗੀ ਲੱਗੇ ਉਹ ਤੇ ਅਸੀਂ ਆਗਿਆਕਾਰੀ, ਜਿਹੜੀ ਸਾਨੂੰ ਨਾ ਚੰਗੀ ਲੱਗੇ ਉੱਥੇ ਅਸੀਂ ਆਗਿਆਕਾਰੀ ਨਹੀਂ ਹੁੰਦੇ, ਉੱਥੇ ਉਹ ਜ਼ਬਰਦਸਤੀ ਮਨਾਉਂਦਾ, ਫਿਰ ਉਹ ਆਪਣੇ ਜ਼ੋਰ ਨਾਲ ਮਨਾਉਂਦਾ। ਹੁਣ ਜਿਹੜਾ ਤੇ ਕਰਮ ਸਾਨੂੰ ਰੱਬ ਦਾ ਕੀਤਾ ਚੰਗਾ ਲੱਗ ਗਿਆ, ਅਸੀਂ ਵੀ ਆਖਿਆ ਰੱਬਾ ਬੜਾ ਚੰਗਾ ਕੀਤਾ ਤੂੰ, ਅਸੀਂ ਤੇਰੇ ਸਾਰੇ ਹੁਕਮ ਨੂੰ ਸਿਰ ਮੱਥੇ ਕਰਕੇ ਮੰਨ, ਤੇ ਜਿਹੜਾ ਸਾਨੂੰ ਨਾ ਚੰਗਾ ਲੱਗਿਆ ਅਸੀਂ ਵੀ ਕਿਹਾ ਰੱਬਾ ਤੂੰ ਚੰਗਾ ਨਹੀਂ ਕੀਤਾ। ਮਾਲਕ ਕਹਿੰਦੇ ਭਾਈ ਮੈਂ ਤੇ ਤੇਰੇ ਤੋਂ ਮਨਾ ਕੇ ਛੱਡੂ, ਮਨਵਾਉਂਦਾ ਜੀ। ਗੁਰੂ ਨਾਨਕ ਸਾਹਿਬ ਨੇ ਬਾਣੀ ਚ ਕਿੱਡੇ ਸੋਹਣੇ ਲਫ਼ਜ਼ ਵਰਤ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਿਹੜਾ ਹੁਕਮ ਵਿੱਚ ਚੱਲੇ ਉਹਨੂੰ ਕੀ ਕਹਿੰਦੇ? ਆਗਿਆਕਾਰੀ। ਹੁਕਮ ਵਿੱਚ ਚੱਲਣ ਵਾਲੇ ਨੂੰ ਆਗਿਆਕਾਰੀ ਕਹਿੰਦੇ ਨੇ, ਤੇ ਸਤਿਗੁਰੂ ਕਹਿੰਦੇ ਤੂੰ ਤੇ ਭਾਈ ਆਗਿਆਕਾਰੀ ਹੈ, ਆਗਿਆਕਾਰੀ ਤੂੰ ਏਦਾਂ ਵੀ ਜੇ ਮਾਲਕ ਦੇ ਕੋਲ ਜ਼ੋਰ ਹੈ ਤੇਰੇ ਹੱਥ ਪੱਲੇ ਕੁਛ ਨਹੀਂ, ਤੂੰ ਉਹਦੀ ਮੰਨ ਲੈਂਦਾ, ਤੂੰ ਆਗਿਆਕਾਰੀ ਹੈ, ਤੂੰ ਉਹਦੀ ਨਾ ਮੰਨੇ ਤੇਰੇ ਤੋਂ ਮਨਵਾ ਲੈਂਦਾ, ਤੈਨੂੰ ਫਿਰ ਵੀ ਉਹਨੇ ਆਗਿਆਕਾਰੀ ਹੀ ਰੱਖਿਆ ਹੋਇਆ ਹੈ, ਉਹਦੇ ਕੋਲ ਜ਼ੋਰ ਹੈ। ਫਿਰ ਧਿਆਨ ਰੱਖ, ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੈ, ਜੋ ਉਹਨੂੰ ਚੰਗਾ ਲੱਗਦਾ, ਸੋਈ ਫੁੰਨ ਥੀਓ ਉਹ ਕੁਛ ਹੁੰਦਾ ਹੋ ਤੇ ਉਹ ਕੁਝ ਹੀ ਰਿਹਾ ਨਾ ਜੀ ਜੋ ਉਹਨੂੰ ਪਾਉਂਦਾ, ਉਹਦੇ ਪਾਉਣ ਤੋਂ ਬਿਨਾਂ ਤੇ ਕੁਛ ਵੀ ਨਹੀਂ। ਉਹਨੂੰ ਨਾ ਭਾਵੇ ਉਹ ਵਰਤਦਾ ਕੋਈ ਨਹੀਂ, ਉਹਨੂੰ ਭਾਵੇ ਉਹਨੂੰ ਟਾਲ ਕੋਈ ਨਹੀਂ ਸਕਦਾ। ਮਨੁੱਖ ਕੋਲ ਕੀ ਹੈ? ਬਸ ਇਹ ਤੇ ਆਗਿਆ ਕਰ, ਇਹ ਤੇ ਹੱਥ ਜੋੜ ਕੇ ਆਗਿਆ ਮੰਨਣ ਵਾਲਾ ਹੀ ਹੈ। ਹੋਰ ਇਹ ਵੱਖਰੀ ਗੱਲ ਹੈ, ਮਨੁੱਖ ਆਪਣੀਆਂ ਡੀਂਗਾਂ ਬੜੀਆਂ ਮਾਰਦਾ ਵੀ ਮੈਂ ਆਪਣੀ ਮਰਜ਼ੀ ਨਾਲ ਕੀਤਾ, ਵੀ ਮੈਂ ਆਪਣੀ ਮਰਜ਼ੀ ਇਹਦੀ ਕੋਈ ਨਹੀਂ ਹੈ, ਉਹ ਤੇ ਕਰਤਾਰ ਹੀ ਹੈ ਜਿਹੜਾ ਇਹਨੂੰ ਆਪਣੇ ਹੁਕਮ ਵਿੱਚ ਲਈ ਫਿਰਦਾ, ਉਹ ਅਕਾਲ ਪੁਰਖ ਹੀ ਹੈ ਜਿਹੜਾ ਇਹਨੂੰ ਆਪਣੀ ਰਜ਼ਾ 'ਚ। ਜੇ ਆਪਣੀ ਮਰਜ਼ੀ ਹੁੰਦੀ ਤੇ ਆਪਣੀ ਮਰਜ਼ੀ ਨਾਲ ਆਉਂਦਾ ਤੇ ਜਾਂਦਾ ਨਾ, ਜਾਂਦਾ ਕਿੱਥੇ ਹੈ? ਜਿੱਥੇ ਉਹ ਭੇਜਦਾ। ਆਉਂਦਾ ਕਿੱਥੋਂ ਆ? ਜਿੱਥੋਂ ਉਹ ਸੱਦ ਲਿਆਉਂਦਾ ਉੱਥੋਂ ਆ ਜਾਂਦਾ। ਆਪਾਂ ਸਾਫ਼ ਸ਼ਬਦ ਗੁਰੂ ਸਾਹਿਬ ਦੀ ਬਾਣੀ ਦੇ ਪੜ੍ਹ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ। ਇਦੋਂ ਵੱਡੀ ਆਗਿਆ ਕੀ ਹੋ ਸਕਦੀ ਹੈ ਜੀ? ਨੱਕ ਨੱਥ, ਨੱਕ ਵਿਚਲੀ ਨੱਥ, ਖਸਮ ਹੱਥ ਮਾਲਕ ਦੇ ਹੱਥ ਵਿੱਚ ਹੈ, ਕਿਰਤ ਕਰਮ ਧੱਕੇ ਦੇ ਉਹ ਧੱਕੇ ਦਿੰਦੀ ਹੈ, ਜਾਂ ਇੱਦਾਂ ਕਹਿ ਲਓ ਵੀ ਉਹ ਕਿਰਤ ਧੱਕੇ ਨਾਲ ਬਖਸ਼ਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਜਹਾਂ ਦਾਣੇ, ਜਾਂਦੇ ਹਾਂ ਚੁਗਣ ਕੇ ਨਹੀਂ, ਕੋਈ ਕਿੱਥੇ ਤੁਰਿਆ ਫਿਰਦਾ, ਕੋਈ ਕਿੱਥੇ ਤੁਰਿਆ ਫਿਰਦਾ, ਖੇਡ ਸਾਰੀ ਦਾਣੇ ਪਾਣੀ ਦੀ ਹੈ। ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ, ਇਹ ਕਹਿੰਦੇ ਭਾਈ ਸੱਚ ਇਹੀ ਹੈ। ਤੁਸੀਂ ਵੇਖ ਲਓ ਕਈ ਵਾਰੀ ਕਿਸੇ ਥਾਂ ਤੇ ਆਪਾਂ ਜਾਂਦੇ ਹਾਂ, ਕੰਮ ਕੋਈ ਹੁੰਦਾ ਨਹੀਂ, ਉਵੇਂ ਤੁਰਿਆ ਜਾਂਦਾ, ਉੱਥੋਂ ਪਾਣੀ ਦਾ ਗਲਾਸ ਪੀ ਕੇ ਬੰਦਾ ਮੁੜਿਆ ਆਉਂਦਾ। ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹੀ ਸੱਚ ਹੈ, ਇਹ ਅਟਲ ਹੈ। ਮਾਲਕ ਕਹਿੰਦੇ ਪਈ ਹੁੰਦਾ ਤੇ ਉਹੀ ਆ ਜੋ ਉਹਨੂੰ ਪਾਉਂਦਾ ਖੈ।
1: ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਖ ਰੰਗ ਹਸੈ।
0: ਹੁਣ ਉਹ ਜਿਹੜਾ ਦਾਤਾ ਹੈ ਉਹ ਸਾਰੀਆਂ ਥਾਵਾਂ ਤੇ ਹੀ ਹੈ, ਊਚ ਵਿੱਚ ਵੀ ਬੈਠਾ, ਨੀਚ ਵਿੱਚ ਵੀ ਬੈਠਾ। ਕਬ ਹੂੰ ਊਚ ਨੀਚ ਮਹਿ ਬਸੈ, ਬਸਿਆ ਤੇ ਉਹ ਸਾਰੀਆਂ ਥਾਵਾਂ ਤੇ ਹੈ, ਉੱਚੀ ਥਾਂ ਤੇ ਵੀ ਹੈ, ਨੀਵੀਂ ਥਾਂ ਤੇ ਵੀ ਹੈ। ਕਬਹੂ ਹਰਖ ਸੋਗ ਰੰਗ, ਔਰ ਬੈਠਾ ਵੀ ਸਭਨਾ ਵਿੱਚ ਹੀ ਹੈ, ਸੋਗ ਵਿੱਚ ਵੀ ਹੈ, ਹਰਖ ਵਿੱਚ ਵੀ ਹੈ। ਸੰਗ ਹੱਸੈ ਸੋਗ, ਹੁਣ ਜਿਵੇਂ ਇੱਕ ਬਚਨ ਪੜ੍ਹ ਲੈਂਦੇ ਆਪਾਂ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਜਾਣ ਸੁਰਗ ਮੱਛ ਪਿਆਲ ਲਈ। ਮਲਕਾ ਤੂੰ ਜੋਗੀ ਵਿੱਚ ਬੈਠਾ ਜੋਗੀ ਵੀ ਹੈ, ਭੋਗੀ ਵਿੱਚ ਬੈਠਾ ਭੋਗੀ ਵੀ ਹੈ, ਪਰ ਤੂੰ ਨਿਰਲੇਪ ਹੈ। ਹੁਣ ਜੇ ਕੋਈ ਬੰਦਾ ਖੁਸ਼ ਹੈ, ਉਹ ਪਰਮਾਤਮਾ ਉਹਦੇ ਵਿੱਚ ਬੈਠਾ ਹੋਇਆ ਖੁਸ਼ ਹੈ। ਜੇ ਕੋਈ ਬੰਦਾ ਉਦਾਸ ਹੈ ਤੇ ਆਪਾਂ ਇਹ ਕਹਿ ਦਾਂਗੇ ਵੀ ਰੱਬ ਉਹਦੇ ਚ ਬੈਠਾ ਉਦਾਸ ਹੈ। ਰੱਬ ਤੇ ਪ੍ਰਭਾਵ ਕੋਈ ਨਹੀਂ ਹੈ, ਬੈਠਾ ਉਹ ਉਦਾਸ ਵਿੱਚ ਵੀ ਹੈ, ਬੈਠਾ ਉਹ ਪ੍ਰਸੰਨਤਾ ਵਿੱਚ ਵੀ ਹੈ, ਬੈਠਾ ਉਹ ਉੱਚੀ ਥਾਂ ਤੇ ਵੀ ਹੈ, ਬੈਠਾ ਉਹ ਨੀਵੀਂ ਥਾਂ ਤੇ, ਪਰ ਉਹ ਨਿਰਲੇਪ ਹੈ, ਉਹਦੇ ਉੱਤੇ ਕੋਈ ਵੀ ਪ੍ਰਭਾਵ

0: ਕਬ ਹੁਣ ਨਿੰਦ ਚਿੰਦ ਵਿਵਹਾਰ ਇਹਨਾਂ 'ਚ ਲੱਗਿਆ ਹੋਇਆ ਨਾ, ਵਿਵਹਾਰ ਜਿਹੜੇ ਕਰਮ ਨੇ ਆਪਾਂ ਵਿਹਾਰ ਕਹਿ ਲੈਂਦੇ ਹਾਂ, ਕਬਹੂ ਨਿੰਦ ਚਿੰਦ ਵਿਵਹਾਰ ਇਹਨਾਂ ਦੇ ਵਿੱਚ ਲੱਗਿਆ ਹੋਇਆ, ਕਬਹੂ ਊਬ ਆਕਾਸ਼ ਪਿਆਲ, ਕਦੇ ਊਬ ਆਕਾਸ਼ ਪਿਆਲ ਹੈ ਨਾ, ਕਦੇ ਧਰਤੀ ਅਤੇ ਕਦੇ ਆਕਾਸ਼ ਅਤੇ ਕਦੇ ਪਾਤਾਲ, ਸਾਰੀਆਂ ਥਾਵਾਂ 'ਤੇ ਉਹ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ, ਆਪ ਹੀ ਵਿਚਰ ਰਿਹਾ ਉਹ, ਸਾਰੀਆਂ ਥਾਵਾਂ 'ਤੇ ਬੈਠਾ ਹੋਇਆ ਹੈ, ਆਕਾਸ਼ ਵਿੱਚ ਵੀ ਉਹ ਹੈ, ਪਾਤਾਲ ਵਿੱਚ ਵੀ, ਅਤੇ ਧਰਤੀ ਉੱਤੇ ਵੀ ਉਹ ਆਪ ਹੀ ਮੌਜੂਦ ਹੈ। ਸਾਰੇ ਵਿਹਾਰ ਜਿੰਨੇ ਨੇ ਉਹ ਆਪ ਹੀ ਕਰਦਾ ਤੇ ਸੰਭਾਲਦਾ ਹੈ।
1: ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ।
0: ਕਦੇ ਆਪ ਹੀ ਉਹ ਤਤ ਬੇਤਾ ਬਣ ਜਾਂਦਾ, ਬਹੁਤ ਸਿਆਣਾ ਸੂਝਵਾਨ ਬਣ ਜਾਂਦਾ, ਬ੍ਰਹਮ ਦੀ ਵਿਚਾਰ ਕਰਨ ਵਾਲਾ ਬਣ ਜਾਂਦਾ ਆਪ ਹੀ, ਤੇ ਆਪ ਹੀ ਤਰਸ ਕਰਦਾ ਇਹ ਨਾਨਕ ਜੀ, ਉਹ ਆਪ ਮਿਲਾਵਨ ਹਾਰ, ਉਹ ਮਿਲਾਉਣ ਵਾਲਾ ਵੀ ਆਪ ਹੀ ਹੈ, ਜਿਹਦੇ ਉੱਤੇ ਤਰਸ ਕਰਦਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ, ਤੇ ਜਿਹੜਾ ਉਹਦੇ ਤਰਸ ਤੋਂ ਸੱਖਣਾ ਰਹਿ ਜਾਂਦਾ ਉਹ ਉਹਦੇ ਤੋਂ ਵਿਛੜ ਜਾਂਦਾ। ਬਸ ਉਸ ਕਰਤੇ ਦੀ ਖੇਡ ਹੈ ਜੀ, ਉਹ ਜਿਵੇਂ ਚਾਹੇ ਉਵੇਂ ਜੀਵ ਨੂੰ ਖਡਾਉਂਦਾ, ਤੇ ਜੀਵ ਉਹਦੇ ਹੁਕਮ ਦੇ ਵਿੱਚ ਉਹਦੀ ਆਗਿਆ ਦੇ ਵਿੱਚ ਤੁਰਿਆ ਜਾਂਦਾ। ਕਿਤੇ ਕਿਤੇ ਮਨੁੱਖ ਜਿਹੜਾ ਉਹ ਉਹਦੀ ਆਗਿਆ ਤੋਂ ਬਾਹਰ ਹੋਣ ਦਾ ਯਤਨ ਤੇ ਕਰਦਾ, ਪਰ ਦਾਤਾ ਉਹਨੂੰ ਫੇਰ ਮੁੜ ਆਪਣੀ ਆਗਿਆ ਦੇ ਵਿੱਚ ਹੀ ਰੱਖਦਾ ਹੈ। ਇਸ ਤਰੀਕੇ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਪਦੇ ਰਾਹੀਂ ਸਾਨੂੰ ਮਤ ਦਿੰਦੇ ਨੇ, ਗੁਰੂ ਪਾਤਸ਼ਾਹ ਕਿਰਪਾ ਕਰਨ ਕਿਤੇ ਸਾਹਿਬ ਦੀ ਦਿੱਤੀ ਹੋਈ ਇਸ ਮਤ ਮੁਤਾਬਕ ਸਾਨੂੰ ਜਿਉਣ ਦੀ ਜਾਚ ਆ ਜਾਏ, ਮਾਲਕ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਭਰਾ ਬਾਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭ ਨਾਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਈ, ਘਰ ਤੇਰੇ ਘਰ ਤਾਂ ਤੇਰੇ, ਸਭ ਕੁਛ ਹੈ ਜਿਸਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈਸ ਕੋਆ, ਤਿਤ ਕਰ ਆਨੰਦ ਵਾਜੇ। ਆਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਣ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ, ਕਹਿ ਤੇ ਪਵਿੱਤਰ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੁਰਤਮ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ। ਉਚੇ ਤੇ ਸਗਲ ਸਮਗਰੀ ਤੁਮਰੈ, ਤੁਮ ਤੇ ਹੋ ਸੋ ਤੁਮਰੀ ਗਤ ਮਿਤ।

ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ

ਕਟ ਕਟ ਰਵਿਆ ਸੋਈ ਗਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ।

ਜੀਵਤਿਆਂ ਮਰੀਏ ਪਉ ਜਲ ਤਰੀਏ ਗੁਰਮੁਖ ਨਾਮ ਸਮਾਵੇ।

ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਤਨਾਜਾ ਹੀ ਲਖ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਦਾ ਕਲਕਲਾ ਪ੍ਰਭੂ ਰਹਿਆ।

ਤਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨ ਪਾਈਆ ਕਰਮ ਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ

ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣਾਏ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਦਿਨ ਸਭ ਪੁਜਾਈਆਂ ਸਦਾ

ਦਾਨ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ

ਧੰਨ ਸਿੰਘ ਬਨੀਆ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰਥਾ ਬਖਸ਼ੋ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਰੀਦਾ ਕਾਲੇ ਮੈਂਡੇ ਕੱਪੜੇ,

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ।

तुद डठे सचे पातशाह मल जन्म जन्म दे कटिए सजन सचा पातशाह।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵਸਣ ਦੀ ਗੱਲ ਆਖੀ ਨਾ ਤਾਂ ਬਹੁਤ ਸੰਗਤਾਂ ਨੇ ਆ ਕੇ ਅਨੰਦਪੁਰ ਸਾਹਿਬ ਵਸੇਬਾ ਕੀਤਾ। ਹੁਣ ਜਿੰਨੇ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਨਾ ਜੀ, ਉਹ ਸਾਰੇ ਆ ਕੇ ਉੱਥੇ ਤੇ ਆਪਣੇ ਮਨ ਭਾਉਂਦਾ ਹੋਇਆ ਹਰ ਕੋਈ ਕਾਰ ਵਿਹਾਰ ਕਰ ਸਕਿਆ। ਗੁਰੂ ਨਗਰੀ ਵਿੱਚ ਵਸੇਬੇ ਦਾ ਸਭ ਤੋਂ ਵੱਡਾ ਲਾਭ ਇਹ ਸੀ ਕਿ ਜਿਹੜਾ ਕਿਸੇ ਵੀ ਕਾਰਨ ਕਰਕੇ ਕੋਈ ਕਾਰ ਵਿਹਾਰ ਨਹੀਂ ਸੀ ਨਾ ਕਰ ਸਕਦਾ ਜੀ, ਗੁਰੂ ਪਾਤਸ਼ਾਹ ਉਹਨੂੰ ਉਸ ਮੁਸ਼ਕਲ ਦਾ ਹੱਲ ਬਖਸ਼ਦੇ ਸਨ। ਜਿਵੇਂ ਕੋਈ ਹੱਥਾਂ ਦੀ ਕਾਰੀਗਰੀ 'ਤੇ ਬਹੁਤ ਰੱਖਦਾ ਹੈ ਪਰ ਉਹਦੇ ਕੋਲ ਧਨ ਹੈ ਨਹੀਂ, ਜਦੋਂ ਉਹਨੇ ਅਨੰਦਪੁਰ ਸਾਹਿਬ ਪਹੁੰਚਣਾ ਸਤਿਗੁਰੂ ਨੇ ਧਨ ਬਖਸ਼ਣਾ। ਕੋਈ ਦੁਕਾਨਦਾਰੀ ਕਰਨ ਦਾ ਗੁਣ ਤੇ ਰੱਖਦਾ ਪਰ ਉਹਦੇ ਕੋਲ ਦੁਕਾਨਦਾਰੀ ਕਰਨ ਵਾਸਤੇ ਵਸਤੂਆਂ ਹੈ ਨਹੀਂ, ਸਤਿਗੁਰੂ ਵਸਤੂਆਂ ਬਖਸ਼ ਦਿੰਦੇ। ਉਹਦੇ ਕੋਲ ਵਸਤੂਆਂ ਵੀ ਹੈ, ਦੁਕਾਨਦਾਰੀ ਦਾ ਢੰਗ ਵੀ ਹੈ, ਦੁਕਾਨ ਹੀ ਹੈ ਨਹੀਂ, ਗੁਰੂ ਸਾਹਿਬ ਉਹਨੂੰ ਦੁਕਾਨ ਦੇ ਦਿੰਦੇ। ਮਾਲਕ ਨੇ ਸਪਸ਼ਟ ਸ਼ਬਦ ਵਰਤੇ ਉਦੋਂ, ਭਾਈ ਜਿੰਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਣਾ ਆਓ, ਵਸੇਬਾ ਕਰੋ, ਜੋ ਵਸਤੂ ਜਿਹਨੂੰ ਚਾਹੀਦੀ ਹੈ ਗੁਰੂ ਘਰ ਦੇ ਵਿੱਚੋਂ ਮੰਗ ਕੇ ਲੈ ਲਓ, ਤੁਹਾਨੂੰ ਸਾਰੀਆਂ ਵਸਤੂਆਂ ਦਿੱਤੀਆਂ ਜਾਣਗੀਆਂ। ਜਿਹੜੇ ਬੇਘਰੇ ਸਨ ਨਾ ਜੀ, ਉਹਨਾਂ ਨੂੰ ਘਰ ਤੱਕ ਗੁਰੂ ਕਲਗੀਧਰ ਸਾਹਿਬ ਨੇ ਬਣਵਾ ਕੇ ਦਿੱਤੇ ਉਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਖੈਰ ਕਵੀ ਜੀ ਕਹਿੰਦੇ ਵੀ ਸਤਿਗੁਰੂ ਦੇ ਹੁਕਮ ਅਨੁਸਾਰ ਸੰਗਤਾਂ ਉੱਥੇ ਪਹੁੰਚੀਆਂ ਔਰ ਜਿਹੜੀਆਂ ਵੀ ਸਿੱਖ ਸੰਗਤਾਂ ਪਹੁੰਚੀਆਂ ਉਹਨਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ। ਉੱਥੇ ਆ ਕੇ ਗੁਰੂ ਦੀ ਮੱਤ ਧਾਰਨ ਕਰ ਕਰ ਗੁਰਬਾਣੀ ਪੜ੍ਹੀ, ਗੁਰਬਾਣੀ ਨਾਲ ਪ੍ਰੇਮ ਜਾਗਿਆ, ਪਿਆਰ ਜਾਗਿਆ ਗੁਰਬਾਣੀ ਪ੍ਰਤੀ ਮਨਾਂ ਦੇ ਵਿੱਚ। ਜਿੱਥੇ ਗੁਰਬਾਣੀ ਪ੍ਰਤੀ ਮਨਾਂ ਵਿੱਚ ਪ੍ਰੇਮ ਜਾਗਦਾ ਹੈ ਉੱਥੇ ਨਾ ਕਹਿੰਦੇ ਵੀ ਰਾਖਤ ਰਹਿਮ, ਇੱਕ ਤਾਂ ਗਿਆਨ ਮਿਲ ਗਿਆ ਗੁਰੂ ਸਾਹਿਬ ਕੋਲੋਂ ਅਤੇ ਦੂਜਾ ਗੁਰੂ ਸਾਹਿਬ ਦੇ ਕੋਲ ਰਹਿਣ ਕਰਕੇ ਨਾ ਜੀ ਅਭਿਆਸ ਵੀ ਮਿਲ ਗਿਆ। ਦੋਵੇਂ ਚੀਜ਼ਾਂ, ਗਿਆਨ ਅਲੱਗ ਹੈ, ਅਭਿਆਸ ਅਲੱਗ ਹੈ। ਗਿਆਨ ਮਿਲਿਆ ਗੁਰੂ ਸਾਹਿਬ ਕੋਲੋਂ ਬਾਣੀ ਦਾ, ਹਿਰਦੇ ਵਿੱਚ ਗਿਆਨ ਮਿਲ ਗਿਆ। ਹੁਣ ਉਸ ਗਿਆਨ ਦੇ ਨਾਲ ਗੁਰਬਾਣੀ ਦਾ ਅਭਿਆਸ ਵੀ ਬਣ ਗਿਆ, ਗੁਰਬਾਣੀ ਪੜ੍ਹਨ ਲੱਗ ਪਏ। ਹੁਣ ਜਦੋਂ ਗੁਰਬਾਣੀ ਦਾ ਅਭਿਆਸ ਬਣਿਆ ਉਹ ਹਿਰਦੇ ਵਿੱਚ ਗੁਰਬਾਣੀ ਜਿਹੜੀ ਨਾ ਉਹ ਹਰ ਵੇਲੇ ਚੱਲਦੀ, ਗੁਰਬਾਣੀ ਦੀਆਂ ਪੰਕਤੀਆਂ, ਗੁਰੂ ਸਾਹਿਬ ਦਾ ਉਪਦੇਸ਼ ਹਰ ਵੇਲੇ ਹਿਰਦੇ ਦੇ ਅੰਦਰ ਧਾਰਨ ਕਰਕੇ ਸਿੱਖ ਸੰਗਤਾਂ ਰੱਖ

ਸਤਿਗੁਰੂ ਕੋਲ ਆ ਕੇ ਇਕੱਲੀ ਗੁਰੂ ਦੀ ਮੱਤ ਨਹੀਂ, ਗੁਰੂ ਦੀ ਮੱਤ ਦੇ ਨਾਲ ਨਾਲ, ਕਿਉਂਕਿ ਗੁਰੂ ਦੀ ਮੱਤ ਹੈ ਜਿਹੜੀ, ਇਉਂ ਕਹਿ ਲਓ ਵੀ ਸਿੱਖ ਦੀ ਮਰਿਆਦਾ, ਗੁਰੂ ਦੀ ਮੱਤ। ਫਿਰ ਸਿੱਖ ਦਾ ਪਹਿਰਾਵਾ ਹੈ ਗੁਰੂ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਕਕਾਰ। ਹੁਣ ਜਿੰਨੇ ਤੇ ਗੁਰੂ ਸਾਹਿਬ ਕੋਲ ਆ ਕੇ ਉਪਦੇਸ਼ ਲਿਆ, ਉਪਦੇਸ਼ ਨਾਲ ਕੀ ਬਣ ਗਿਆ, ਗੁਰੂ ਸਾਹਿਬ ਦੀ ਮੱਤ ਮਿਲ ਗਈ, ਗੁਰੂ ਸਾਹਿਬ ਕੋਲੋਂ ਗਿਆਨ ਮਿਲ ਗਿਆ, ਮਰਿਆਦਾ ਮਿਲ ਗਈ ਗੁਰੂ ਸਾਹਿਬ ਕੋਲ। ਫਿਰ ਉਸ ਮਰਿਆਦਾ ਦੇ ਨਾਲ ਨਾਲ ਗੁਰੂ ਸਾਹਿਬ ਕੋਲੋਂ ਆ ਕੇ ਪਾਹੁਲ ਖੰਡੇ ਬਾਟੇ ਕੀ ਪਾਹੁਲ ਲੈਣੀ, ਔਰ ਪੁੰਜ ਰੂਪ ਦੇ ਵਿੱਚ ਨਾ, ਸਮੂਹ ਰੂਪ ਦੇ ਵਿੱਚ ਸੰਗਤਾਂ ਨੇ ਆਉਣਾ ਆ ਕੇ ਗੁਰੂ ਸਾਹਿਬ ਕੋਲੋਂ ਖੰਡੇ ਕੀ ਪਾਹੁਲ ਲੈਣੀ। ਖੰਡੇ ਕੀ ਪਾਹੁਲ ਲੈ ਕੇ ਨਾ, ਅਤੇ ਫਿਰ ਕੀ ਕਰਨਾ, ਹੁਣ ਸੁਭਾਵਿਕ ਜਿਹੀ ਗੱਲ ਹੈ ਜੀ, ਜਿਹਨੇ ਗੁਰੂ ਮੱਤ ਧਾਰਨ ਕੀਤੀ ਆ ਉਹ ਮਨ ਮੱਤ ਵਾਲੇ ਨਾਲੋਂ ਤਾਂ ਉਹਦਾ ਜਿਉਣਾ ਵੱਖਰਾ ਹੋਏਗਾ ਹੀ ਨਾ ਜੀ। ਇੱਕ ਗੁਰਮਤ ਦਾ ਧਾਰਨੀ ਹੈ, ਇੱਕ ਆਪ ਹੁਦਰਾ ਹੈ। ਹੁਣ ਜਿਹੜਾ ਆਪ ਹੁਦਰਾ ਹੈ ਉਹ ਕੀ ਸੋਚਦਾ, ਸਮਾਜ ਕੀ ਆਖੇਗਾ, ਉਹ ਇਹ ਸੋਚਦਾ। ਜਿਹੜਾ ਆਪ ਹੁਦਰਾ ਹੈ ਉਹ ਇਹ ਸੋਚਦਾ ਵੀ ਸਮਾਜ ਵਿੱਚ ਨੱਕ ਰਵੇ ਕਿੱਦਾਂ, ਉਹ ਇਹ ਸੋਚਦਾ ਸਮਾਜ ਆਖੇਗਾ ਕੀ, ਸਮਾਜ ਵੇਖੇਗਾ ਕੀ, ਜਿਹੜਾ ਆਪ ਹੁਦਰਾ ਹੈ। ਅਤੇ ਜਿਹੜਾ ਗੁਰਮਤ ਦਾ ਧਾਰਨੀ ਹੈ ਉਹ ਕਹਿੰਦਾ ਸਮਾਜ ਜੋ ਮਰਜ਼ੀ ਆਖੇ, ਮੈਂ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਹੈ। ਦੋਵਾਂ ਦੇ ਜਿਉਣ ਵਿੱਚ ਫਰਕ ਹੈ ਜੀ। ਸੰਸਾਰਿਕ ਤੌਰ 'ਤੇ ਮਨੁੱਖੀ ਸੁਭਾਅ ਹੈ, ਦੁਨੀਆ ਕੀ ਆਖੇਗੀ ਅਤੇ ਮੈਂ ਦੁਨੀਆ ਵਿੱਚ ਆਪਣਾ ਨੱਕ ਕਿੱਦਾਂ ਰੱਖਾਂ। ਇੱਕ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦਾ ਮਨੁੱਖ ਆਪਣੀ ਜ਼ਿੰਦਗੀ ਨੂੰ ਬੜਿਆਂ ਸੁਖਾਲਿਆਂ ਗੁਜ਼ਾਰ ਸਕਦਾ ਹੈ ਜੇ ਜ਼ਿੰਦਗੀ ਜਿਉਂਦਿਆਂ ਹੋਇਆਂ ਮਨੁੱਖ ਨੱਕ ਅਤੇ ਕੰਨਾਂ ਦੀ ਪਰਵਾਹ ਛੱਡ ਦੇ। ਬਹੁਤ ਸੁਖਾਲਾ, ਨੱਕ ਅਤੇ ਕੰਨਾਂ ਦੀ ਪਰਵਾਹ ਛੱਡ ਦੇਵੇ। ਨੱਕ ਦੁਨੀਆ ਵਿੱਚ ਨੱਕ ਰੱਖਣ ਲਈ ਮਨੁੱਖ ਸਭ ਕੁਝ ਕਰਦਾ, ਦੁਨੀਆ ਆਖੇਗੀ ਕਿ ਬਸ ਇਹਦੇ ਲਈ ਮਨੁੱਖ ਕਈ ਵਾਰ ਉਹ ਕੁਛ ਵੀ ਕਰ ਜਾਂਦਾ ਜੋ ਕੁਝ ਨਹੀਂ ਕਰਨ ਯੋਗ। ਨੱਕ ਅਤੇ ਕੰਨ, ਕੰਨਾਂ ਦੀ ਪਰਵਾਹ ਛੱਡ ਦੇਵੇ। ਇਸੇ ਲਈ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦੋਂ ਮੱਤ ਦਿੱਤੀ ਨਾ, ਤੇ ਉਦੋਂ ਇਹ ਸਮਝਾਇਆ ਕਿ ਭਾਈ ਜੇ ਤੇ ਸੰਸਾਰ ਨੂੰ ਮੁੱਖ ਰੱਖ ਕੇ ਜਿਉਣਾ, ਫਿਰ ਕਦੇ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨਗੀ ਨਹੀਂ ਮਿਲਦੀ, ਤੇ ਜੇ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨਗੀ ਲੈਣੀ ਹੈ ਫਿਰ ਸਮਾਜ ਦੀ ਪ੍ਰਵਾਹ ਛੱਡਣੀ ਪਏਗੀ, ਫਿਰ ਸੰਸਾਰ ਦੀ ਪ੍ਰਵਾਹ ਛੱਡਣੀ ਪਏਗੀ, ਸੰਸਾਰ ਜੋ ਮਰਜ਼ੀ ਆਖੇ। ਫਿਰ ਜਿਸ ਸੰਸਾਰ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਵੀ ਆਪਣੀਆਂ ਵਿਚਾਰਾਂ ਚੰਗੀਆਂ ਨਹੀਂ ਰੱਖੀਆਂ, ਉਹ ਸੰਸਾਰ ਵਿੱਚ ਸਾਡੀ ਕੀ ਪਾਇਆ ਹੈ। ਗੁਰੂ ਬਾਬਾ ਜੀ ਦਾ ਬਚਨ ਆਪ ਜੀ ਦੀਆਂ ਰਸਨਾਵਾਂ 'ਤੇ ਰਹਿੰਦਾ ਨਾ, ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ। ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ। ਹੁਣ ਸਮਾਜ ਕੁਛ ਕਹਿ ਰਿਹਾ, ਗੁਰੂ ਸਾਹਿਬ ਕਹਿੰਦੇ ਦੁਨੀਆ ਕੀ ਜਾਣੇ। ਜਿਵੇਂ ਬਾਬਾ ਕਬੀਰ ਸਾਹਿਬ ਦੀ ਬਾਣੀ ਪੜ੍ਹੀਏ, ਤੇ ਬਾਬਾ ਕਬੀਰ ਸਾਹਿਬ ਨੂੰ ਵੀ ਆਖਣ ਵਾਲਿਆਂ ਤੇ ਆਖਿਆ ਨਾ, ਔਰ ਉਹਨਾਂ ਸਪਸ਼ਟ ਸ਼ਬਦ ਵਰਤੇ, ਲੋਕ ਕਹੇ, ਲੋਕ ਆਖਦੇ ਨੇ ਕਿ ਕਬੀਰ ਬੌਰਾਨਾ। ਬੌਰੇ ਦਾ ਮਤਲਬ ਕੀ ਹੁੰਦਾ, ਬੌਰਾਨਾ ਪਾਗਲ ਹੋ ਜਾਣ। ਲੋਕ ਕਹੇ, ਲੋਕ ਆਖਦੇ ਨੇ ਕਬੀਰ ਬੌਰਾਨਾ, ਕਬੀਰ ਬੌਰਾ ਹੋ ਗਿਆ। ਕਬੀਰ ਕਾ ਮਰਮ ਰਾਮ ਪਹਿਚਾਨਾ। ਹੁਣ ਸੰਸਾਰ ਨੇ ਤੇ ਆਖਿਆ, ਫਿਰ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੋਰ, ਮੇਰੇ ਬਾਬਾ ਮੈਂ ਬੌਰਾ, ਮੈਂ ਬੌਰਾ ਸਭ ਖਲਕ ਸਿਆਣੀ। ਕਹਿੰਦੇ ਸਾਰੀ ਖਲਕਤ ਹੀ ਸਿਆਣੀ ਹੈ, ਕਹਿੰਦੇ ਮੈਂ ਹੀ ਬੌਰਾ ਬਸ। ਫਿਰ ਇੱਕ ਵਚਨ ਹੋਰ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਮੇਰਾ ਤੇ ਮਿੱਤਰ ਉਹੀ ਆ ਜਿਹੜਾ ਇਹ ਮੰਨੇ ਵੀ ਮੈਂ ਹੀ ਮਾੜਾ, ਬਾਕੀ ਸਾਰੇ ਚੰਗੇ ਨੇ, ਮੇਰਾ ਮਿੱਤਰ ਉਹ ਹੈ। ਹੁਣ ਧੰਨ ਗੁਰੂ ਕਲਗੀਧਰ ਸਾਹਿਬ ਜੀ ਕੋਲ ਜਿਹੜੇ ਆਉਂਦੇ ਨੇ ਨਾ,
ਉਹ ਨਾਲੇ ਤੇ ਗੁਰੂ ਉਪਦੇਸ਼ ਲੈਂਦੇ, ਨਾਲੇ ਖੰਡੇ ਬਾਟੇ ਕੀ ਪਾਹੁਲ ਲੈਂਦੇ। ਖੰਡੇ ਬਾਟੇ ਕੀ ਪਾਹੁਲ ਤੇ ਗੁਰੂ ਉਪਦੇਸ਼ ਲੈ ਕੇ ਸਭ ਤੋਂ ਪਹਿਲਾਂ ਉਹ ਜਗਤ ਦੀ ਰੀਤ ਛੱਡਦੇ ਨੇ, ਜਿਹੜੇ ਜਗਤ ਦੇ ਰੀਤੀ ਰਿਵਾਜ ਉਹਨਾਂ ਨੂੰ ਛੱਡਦੇ, ਪਾਸੇ ਕਰ ਦਿੰਦੇ। ਦੁਰਮਤ ਜਿਹੜੀ ਭੈੜੀ ਮਤ ਹੈ, ਤਜ ਦੇਵੈ, ਉਹ ਭੈੜੀ ਮਤ ਨੂੰ ਛੱਡ ਦਿੰਦੇ ਨੇ ਤੇ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦੇ।

ਫਿਰ ਗੁਰੂ ਸਾਹਿਬ ਦੀਵਾਨ ਸਜਾਉਂਦੇ ਜੀ। ਜਿਵੇਂ ਹੁਣ ਆਪਾਂ ਗੁਰੂ ਸੰਗਤ ਵਿੱਚ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰਤਗੱਦੀ 'ਤੇ ਬਿਰਾਜਮਾਨ, ਦੀਵਾਨ ਸਜਿਆ ਹੋਇਆ ਹੈ। ਹੁਣ ਸੰਗਤ ਵਿੱਚ ਕੋਈ ਉੱਚਾ ਆ ਜਾਵੇ, ਕੋਈ ਨੀਵਾਂ ਆ ਜਾਵੇ, ਗੁਰੂ ਸਾਹਿਬ ਨੇ ਇਹ ਥੋੜ੍ਹੀ ਕਹਿਣਾ ਵੀ ਮੈਂ ਤੁਹਾਨੂੰ ਦਰਸ਼ਨ ਨਹੀਂ ਦੇਣੇ ਭਾਈ, ਜਾਂ ਜਿਹੜੇ ਉੱਚੇ ਭਾਈ ਉਹ ਵੱਖਰੇ ਹੋ ਕੇ ਆਓ ਅਤੇ ਜਿਹੜੇ ਨੀਵੇਂ ਉਹ ਵੱਖਰੇ ਹੋ ਕੇ ਆਓ, ਇੱਦਾਂ ਤਾਂ ਨਹੀਂ। ਇੱਥੇ ਤਾਂ ਜਿਹੜਾ ਮਰਜ਼ੀ ਆ ਜਾਵੇ, ਫਿਰ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਣਾ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਕਿਉਂ ਆਇਆ। ਦਰਸ਼ਨ ਕਰਨ ਆਇਆ ਜੀ, ਆਇਆ ਦਰਸ਼ਨ ਕਰ, ਗੁਰੂ ਸਾਹਿਬ ਦੇ ਦੀਦਾਰ ਕਰ। ਧੰਨ ਗੁਰੂ ਕਲਗੀਧਰ ਸਾਹਿਬ, ਜਦੋਂ ਦੀਵਾਨ ਸਜਾ ਕੇ ਬੈਠਦੇ ਨਾ ਗੱਦੀ ਉੱਤੇ ਬਿਰਾਜਮਾਨ ਹੋ ਕੇ ਬਹਿੰਦੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਉੱਚੇ ਵੀ ਆਉਂਦੇ ਅਤੇ ਨੀਵੇਂ ਵੀ ਆਉਂਦੇ, ਮਤਲਬ ਸਾਰੇ। ਹੁਣ ਸਮਾਜ ਜਿਵੇਂ ਮਰਜ਼ੀ ਊਚ ਨੀਚ ਦੀ ਭਾਵਨਾ ਰੱਖੀ ਫਿਰੇ, ਗੁਰੂ ਨਾਨਕ ਦੇ ਘਰ ਵਿੱਚ ਊਚ ਨੀਚ ਦੀ ਭਾਵਨਾ ਨਹੀਂ ਹੈ। ਹੁਣ ਇਹ ਕਹਿ ਸਕਦੇ ਹਾਂ ਆਪਾਂ, ਜਿਹੜੇ ਉੱਚੇ ਔਰ ਨੀਵੇਂ ਉਹ ਇਕੱਲੇ ਸਮਾਜ ਵਿੱਚ ਰਹਿ ਜਾਂਦੇ ਨੇ। ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆ ਗਏ, ਇੱਥੇ ਤਾਂ ਸਾਰੀ ਸੱਤ ਸੰਗਤ ਹੀ ਹੈ, ਇੱਥੇ ਕੋਈ ਉੱਚਾ ਨਹੀਂ ਅਤੇ ਕੋਈ ਨੀਵਾਂ ਨਹੀਂ, ਇੱਥੇ ਸਾਰੇ ਇੱਕ ਬਰਾਬਰ। ਸਮਾਜ ਭਾਵੇਂ ਕਹੀ ਜਾਂਦਾ ਵੀ ਤੂੰ ਭਾਈ ਨੀਵੇਂ ਘਰਾਣੇ ਦਾ, ਜੇ ਪਿਛਲੇ ਦੇ ਵਾਨਾਂ 'ਚ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਗੁਰੂ ਕਲਗੀਧਰ ਸਾਹਿਬ ਕੋਲ ਤਾਂ ਆਏ ਉਹ ਨੇ ਜਿਨ੍ਹਾਂ ਨੂੰ ਸਮਾਜ ਇਹ ਕਹਿੰਦਾ ਰਿਹਾ ਵੀ ਅਸੀਂ ਨਹੀਂ ਰੱਖਣਾ ਤੁਹਾਨੂੰ, ਜਾਓ ਤੁਸੀਂ। ਗੁਰੂ ਕਲਗੀਧਰ ਸਾਹਿਬ ਕੋਲ ਆਏ, ਹੁਣ ਜਿਨ੍ਹਾਂ ਨੂੰ ਸਮਾਜ, ਵੇਖੋ ਜੀ ਹਰ ਬੰਦੇ ਨੂੰ ਇੱਜ਼ਤ ਪਿਆਰੀ ਹੈ, ਇੱਜ਼ਤ ਕਿਹਨੂੰ ਨਹੀਂ ਪਿਆਰੀ। ਸਮਾਜ ਕਹਿੰਦਾ ਭਾਈ ਕੋਈ ਉੱਚੇ ਘਰਾਣੇ 'ਚ ਪੈਦਾ ਹੋਇਆ, ਕੋਈ ਨੀਵੇਂ 'ਚ। ਜਿਹੜਾ ਉੱਚੇ ਘਰਾਣੇ 'ਚ ਪੈਦਾ ਹੋਇਆ ਉਹਨੂੰ ਵੀ ਇੱਜ਼ਤ ਪਿਆਰੀ ਹੈ, ਜਿਹਨੂੰ ਸਮਾਜ ਕਹਿੰਦਾ ਨੀਵੇਂ ਘਰਾਣੇ 'ਚ ਪੈਦਾ ਹੋਇਆ ਇੱਜ਼ਤ ਉਹਨੂੰ ਵੀ ਪਿਆਰੀ ਹੈ। ਆਪਣੀ ਇੱਜ਼ਤ ਕਿਹਨੂੰ ਨਹੀਂ ਚੰਗੀ। ਹੁਣ ਜੇ ਆਪਾਂ ਕਿਸੇ ਨਾਲ ਬਦਸਲੂਕੀ ਕਰੀਏ, ਕਿਸੇ ਨਾਲ ਬਦਸਲੂਕੀ ਕਰੀਏ, ਉਹ ਮੁੜ ਕੇ ਆਪਣੇ ਕੋਲ ਆਏਗਾ? ਉਹ ਭਾਵੇਂ ਜੱਡਾ ਮਰਜ਼ੀ ਉੱਚੇ ਘਰਾਣੇ ਦਾ ਹੋਵੇ, ਭਾਵੇਂ ਨੀਵੇਂ ਘਰਾਣੇ ਦਾ ਹੋਵੇ, ਜੇ ਉੱਚੇ ਘਰਾਣੇ ਨਾਲ ਬਦਸਲੂਕੀ ਕਰਾਂਗੇ, ਉਹ ਕਹੇਗਾ ਤੈਨੂੰ ਮੈਂ ਦੱਸਾਂਗਾ ਮੈਂ ਕੌਣ ਆ। ਅਤੇ ਜੇ ਕਿਸੇ ਨੀਵੇਂ ਘਰਾਣੇ ਨਾਲ ਘਰਾਣੇ ਵਾਲੇ ਨਾਲ ਬਦਸਲੂਕੀ ਕਰਾਂਗੇ, ਉਹ ਕਹੇਗਾ ਵੀ ਅੱਗੇ ਤੋਂ ਮੈਂ ਤੇਰੇ ਕੋਲ ਆਉਂਦਾ ਕੋਈ ਨਹੀਂ। ਅਤੇ ਜੇ ਨੀਵੇਂ ਘਰਾਣੇ ਵਾਲੇ ਨੂੰ ਆਏ ਨੂੰ ਆਪਾਂ ਇੱਜ਼ਤ ਦੇਈਏ, ਮਾਣ ਦੇਈਏ, ਸਤਿਕਾਰ ਦੇਈਏ, ਫਿਰ ਉਹ ਫਿਰ ਕਹੇਗਾ ਨਾ ਵੀ ਮੈਂ ਤਾਂ ਉਸ ਘਰ 'ਚ ਮੁੜ ਕੇ ਜਾਣਾ, ਉਸ ਘਰ 'ਚ ਪਰਤ ਕੇ ਜਾਣਾ। ਇਹਨੂੰ ਬਾਣੀ 'ਚ ਪੜੋ, ਕਬੀਰ ਜਿਹੇ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀ ਹੈ, ਜੋ ਦਰ ਐਸਾ ਹੋਏ। ਹੁਣ ਕਿਸੇ ਨੂੰ ਆਉਣ ਲੱਗੇ ਨੂੰ 36 ਸਵਾਲ ਪੁੱਛੀਏ, ਉਹ ਕਹਿੰਦਾ ਛੱਡ ਇਸੇ ਦਰਵਾਜ਼ੇ 'ਤੇ ਕੀ ਜਾਣਾ ਹੈ। ਅਤੇ ਕੋਈ ਆਵੇ ਉਹਨੂੰ ਕਹੇ ਭਾਈ ਜੀ ਆਇਆ, ਉਹ ਦੂਜੀ ਵਾਰੀ ਵੀ ਆਏ। ਕਿਸੇ ਆਏ ਨੂੰ ਟੋਕ ਦੇਈਏ ਵੀ ਤੂੰ ਕਿਉਂ ਆਇਆ, ਉਹ ਕਹਿੰਦਾ ਭਾਈ ਨਹੀਂ ਆਉਂਦਾ। ਕਿਸੇ ਆਏ ਨੂੰ ਆਓ ਭਗਤ ਕਰਕੇ ਉਹਨੂੰ ਸੇਵਾ ਸੰਭਾਲ ਉਹਦੀ ਕਰੀਏ, ਉਹ ਮੁੜ ਕੇ ਫੇਰ ਆਉਂਦਾ, ਪਰਤ ਕੇ ਆਉਂਦਾ। ਧੰਨ ਗੁਰੂ ਕਲਗੀਧਰ ਸਾਹਿਬ ਕੋਲ ਉਹ ਲੋਕ ਆ ਆ ਕੇ ਖੰਡੇ ਕੀ ਪਹੁੜ ਲੈਂਦੇ ਨੇ, ਜਿਨ੍ਹਾਂ ਨੂੰ ਸਮਾਜ ਕਹਿੰਦਾ ਤੁਸੀਂ ਸਾਡੇ ਮੱਥੇ ਨਾ ਲੱਗਿਓ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਤੁਹਾਨੂੰ ਉਹ ਆਖਰੇ ਮੱਥੇ ਨਾ ਲੱਗਿਓ, ਆਓ ਮੈਂ ਤੁਹਾਨੂੰ ਆਪਣੇ ਗੱਲ ਨਾਲ ਲਾਉਣਾ। ਸਤਿਗੁਰੂ ਨੇ ਆਪਣੇ ਗੱਲ ਨਾਲ ਲਾਏ ਜੀ, ਸਮਾਜ ਮੱਥੇ ਨਹੀਂ ਸੀ ਲਾਉਂਦਾ, ਗੁਰੂ ਕਲਗੀਧਰ ਸਾਹਿਬ ਨੇ ਆਪਣੇ ਗੱਲ ਨਾਲ ਲਾ ਲਿਆ। ਫਿਰ ਜਿਨ੍ਹਾਂ ਨੂੰ ਗੱਲ ਨਾਲ ਲਾਇਆ, ਸਤਿਗੁਰੂ ਪਾਤਸ਼ਾਹ ਕੋਲ ਸਿੱਖਾਂ ਦੀ ਗਿਣਤੀ ਵੱਧਦੀ ਗਈ। ਇਸੇ ਤਰ੍ਹਾਂ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਉਹ ਨਾ ਆਉਂਦੇ ਨੇ ਗੁਰੂ ਪਾਤਸ਼ਾਹ ਕੋਲ, ਕਿਸੇ ਨਾਲ ਕੋਈ ਊਚ ਨੀਚ ਦੀ ਭਾਵਨਾ ਨਹੀਂ, ਕੋਈ ਮੰਦੇ ਚੰਗੇ ਦੀ ਭਾਵਨਾ ਨਹੀਂ। ਜਿਹੜਾ ਆਇਆ, ਧੰਨ ਗੁਰੂ ਕਲਗੀਧਰ ਸਾਹਿਬ ਆਸਣਾਂ 'ਤੇ ਬਿਰਾਜਮਾਨ ਨੇ, ਮਾਲਕ ਪਾਤਸ਼ਾਹ ਖੁੱਲ੍ਹੇ ਦਰਸ਼ਨ 'ਤੇ ਦੀਦਾਰ ਸੰਗਤਾਂ ਨੂੰ ਬਖ

ਫਿਰ ਸਤਿਗੁਰੂ ਦੇ ਦਰ ਤੇ ਆਉਣ ਵਾਲੀਆਂ ਸੰਗਤਾਂ ਆਪਣੀ ਸਮਰੱਥਾ ਮੁਤਾਬਕ ਯਥਾ ਸ਼ਕਤ ਪੇਟਾਵਾਂ ਅਰਪੈਂ ਭੇਟਾ ਅਰਪਣ ਕਰਦੀਆਂ ਭੇਟਾ ਅਰਪਣ ਕਰਦੀਆਂ ਨੇ। ਫਿਰ ਜਿੰਨੀ ਕਿਸੇ ਦੀ ਸਮਰੱਥਾ, ਕਿਸੇ ਦੀ ਸਮਰੱਥਾ ਘੋੜਾ ਅਰਪਣ ਕਰਨ ਦੀ ਉਹ ਘੋੜਾ ਅਰਪਣ ਕਰ ਦਿੰਦਾ, ਕਿਸੇ ਦੀ ਸਮਰੱਥਾ ਹਥਿਆਰ ਅਰਪਣ ਕਰਨ ਦੀ ਉਹ ਹਥਿਆਰ ਅਰਪਣ ਕਰ ਦਿੰਦਾ। ਹੁਣ ਜਿਹਦੀ ਜਿੰਨੀ ਕੁ ਸਮਰੱਥਾ ਹੈ, ਜਿਹਦੀ ਸਮਰੱਥਾ ਘੋੜਾ ਅਰਪਣ ਕਰਨ ਦੀ ਨਹੀਂ, ਉਹਦੇ ਕੋਲ ਜਿੰਨੀ ਕੁ ਸਮਰੱਥਾ ਹੁੰਦੀ ਹੈ ਉਹ ਉਨੀ ਕੁ ਭੇਟਾ ਗੁਰੂ ਸਾਹਿਬ ਅੱਗੇ ਰੱਖ ਦਿੱਤਾ। ਗੁਰੂ ਸਾਹਿਬ ਦੇ ਅੱਗੇ ਵਿਚਾਰ ਤੇ ਭਾਵਨਾ ਦੀ ਹੈ। ਤੇ ਜੇ ਆਪਾਂ ਕਹੀਏ ਵੀ ਨਹੀਂ ਸਤਿਗੁਰੂ ਅੱਗੇ ਵੱਡੀ ਭੇਟਾ ਲੈ ਕੇ ਜਾਵਾਂਗੇ ਤੇ ਗੁਰੂ ਕੋਲੋਂ ਵੱਡੀ ਖੁਸ਼ੀ ਮਿਲੇਗੀ, ਨਹੀਂ। ਗੁਰੂ ਸਾਹਿਬ ਕੋਲ ਵੱਡੀ ਗਹਿਰੀ ਭਾਵਨਾ ਲੈ ਕੇ ਜਾਵਾਂਗੇ ਤੇ ਗੁਰੂ ਸਾਹਿਬ ਕੋਲੋਂ ਖੁਸ਼ੀ ਮਿਲੇਗੀ, ਵੱਡੀ ਭੇਟਾ ਨਹੀਂ। ਹੁਣ ਵੱਡੀ ਭੇਟਾ ਵਾਲਾ ਤੇ ਆਪਾਂ ਇਤਿਹਾਸਕ ਪੱਖ ਪੜ੍ਹਦੇ ਹੀ ਨਾ, ਅਗਾਂਹ ਜਾ ਕੇ ਆਪਾਂ ਵਿਚਾਰਨਾ ਵੀ ਹੈ। ਧੰਨ ਗੁਰੂ ਕਲਗੀਧਰ ਸਾਹਿਬ ਕੋਲ ਰਾਜਾ ਆਇਆ, ਉਹਨੇ ਆ ਕੇ ਇੱਕ ਹੀਰਾ ਭੇਟ ਕੀਤਾ, ਸਤਿਗੁਰੂ ਨੇ ਚੁੱਕ ਕੇ ਮਗਰ ਵਗ ਦੀ ਨਗਦੀ 'ਚ ਮਾਰਿਆ। ਜਦੋਂ ਉਹ ਮਨ 'ਚ ਇਹ ਸੋਚੀ ਜਾਂਦਾ ਵੀ ਇੱਦਾਂ ਦੀ ਭੇਟਾ ਤਾਂ ਅੱਜ ਤੱਕ ਗੁਰੂ ਸਾਹਿਬ ਨੂੰ ਕਿਸੇ ਰੱਖੀ ਨਹੀਂ ਹੋਣੀ, ਮਾਲਕ ਨੇ ਚੁੱਕਿਆ ਹੀਰਾ ਚੁੱਕ ਕੇ ਵਗ ਦੀ ਨਦੀ 'ਚ ਮਾਰਿਆ। ਭਾਵਨਾ ਦੀ ਜਦੋਂ ਗੱਲ ਕਰੀਏ ਫਿਰ ਇੱਕ ਟਕਾ ਰੱਖਣ ਵਾਲੇ ਨੂੰ ਵੀ ਗੁਰੂ ਸਾਹਿਬ ਆਪਣੇ ਗੱਲ ਨਾਲ ਲਾ ਲੈਂਦੇ, ਇੱਕ ਟਕਾ ਰੱਖਣ ਵਾਲੇ ਨੂੰ ਵੀ ਗੱਲ ਨਾਲ ਲਾਇਆ ਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਸਿੱਖ ਆਇਆ ਨਾ, ਘਾਹ ਦੀ ਪੰਡ ਸਿਰ ਤੇ ਲੈ ਕੇ ਤੇ ਟਕਾ ਹੱਥ 'ਚ ਲੈ ਗਏ, ਟਕਾ ਗੁਰੂ ਸਾਹਿਬ ਅੱਗੇ ਰੱਖਿਆ ਤੇ ਘਾਹ ਦੀ ਪੰਡ ਨੂੰ ਗੁਰੂ ਪਾਤਸ਼ਾਹ ਜੀ ਨੂੰ ਆਖਦਾ, ਕਹਿੰਦਾ ਮਾਲਕ ਜੀ ਉਹ ਆਪ ਜੀ ਦੇ ਘੋੜਿਆਂ ਵਾਸਤੇ ਲਿਆਂਦੀ। ਸਤਿਗੁਰੂ ਨੇ ਉਹ ਵੀ ਗੱਲ ਨਾਲ ਲਾ ਲਿਆ। ਤੇ ਇੱਕ ਪਾਸੇ ਗੁਰੂ ਬਾਬਾ ਜੀ ਹੀਰਾ ਲੈ ਕੇ ਆਏ ਨੂੰ ਵੀ ਕਹੀ ਜਾਂਦੇ ਵੀ ਸਾਨੂੰ ਲੋੜ ਕੋਈ ਨਹੀਂ। ਗੁਰੂ ਦਰ ਦੇ ਉੱਤੇ ਇਹ ਨਹੀਂ ਵੀ ਮੈਂ ਵੱਡੀ ਭੇਟਾ ਲੈ ਕੇ ਆਵਾਂ, ਗੁਰੂ ਦਰ ਤੇ ਮੈਂ ਵੱਡੀ ਡੂੰਘੀ ਪ੍ਰੇਮ ਭਾਵਨਾ ਲੈ ਕੇ ਆਵਾਂ। ਜੇ ਪ੍ਰੇਮ ਭਾਵਨਾ ਲੈ ਕੇ ਆਵਾਂਗਾ ਫਿਰ ਮੇਰੀ ਭਾਵਨਾ ਪ੍ਰੇਮ ਨੂੰ ਫਲ ਲੱਗੇਗਾ। ਭੇਟਾ ਰੱਖ ਕੇ ਹੋ ਸਕਦਾ ਮਨ ਹੰਕਾਰੀ ਹੋ ਜੇ, ਵੱਡੀ ਭੇਟਾ ਰੱਖ ਕੇ ਹੋ ਸਕਦਾ ਮਨ ਹੰਕਾਰੀ ਹੋ ਜੇ, ਇਸ ਲਈ ਮੈਂ ਮਨ 'ਚ ਪ੍ਰੇਮ ਭਾਵਨਾ ਲੈ ਕੇ ਆਵਾਂ ਵੀ ਸਤਿਗੁਰੂ ਮੇਰਾ ਮਨ ਹੰਕਾਰੀ ਨਾ ਹੋਵੇ, ਭੇਟਾ ਭਾਵੇਂ ਮੇਰੇ ਕੋਲ ਛੋਟੀ ਹੋਈ ਹੋਵੇ, ਭੇਟਾ ਭਾਵੇਂ ਥੋੜ੍ਹੀ ਹੋਈ ਹੋਵੇ, ਪਰ ਮਨ ਹੰਕਾਰੀ ਨਾ ਹੋਵੇ। ਸਤਿਗੁਰੂ ਜੀ ਕੋਲ ਸੰਗਤਾਂ ਆਉਂਦੀਆਂ ਘੋੜੇ ਲੈ ਕੇ ਹਥਿਆਰ ਲੈ ਕੇ ਸਤਿਗੁਰੂ ਜੀ ਨੂੰ ਅਰਪਣ ਕਰਦੇ।

0: ਸਤਿਗੁਰੂ ਜੀ ਕੋਲ ਕੀਮਤੀ ਵਸਤਰ ਤੇ ਗਹਿਣੇ ਵੀ ਲੈ ਕੇ ਸੰਗਤਾਂ ਪਹੁੰਚਦੀਆਂ ਗੁਰੂ ਸਾਹਿਬ ਨੂੰ ਅਰਪਣ ਕਰਨ ਵਾਸਤੇ। ਵਸਤਰ ਵਿਭੂਖਣ ਦੇਸ਼ ਵਿਦੇਸ਼ਣ ਕੇ ਨਰ, ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਉਣ ਵਾਲੀਆਂ ਸੰਗਤਾਂ, ਜਿਵੇਂ ਅਕਸਰ ਆਪ ਜੀ ਅੱਗੇ ਬੇਨਤੀ ਕਰੀਦੀ ਹੈ, ਜਦੋਂ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਆਉਂਦੀਆਂ ਨਾ ਜੀ ਸਤਿਗੁਰੂ ਦੇ ਦਰ ਤੇ, ਉਹਨਾਂ ਕੀ ਕਰਨਾ ਆਪਣੇ ਸਾਰੇ ਇਲਾਕੇ ਵਿੱਚੋਂ ਗੁਰੂ ਸਾਹਿਬ ਦੀ ਨਾਂ ਦੇ ਉੱਤੇ ਕਾਰਪੇਟ ਇਕੱਠੀ ਕਰ ਲੈਣੀ, ਇਕੱਠੀ ਕਰ ਲੈਣੀ। ਫਿਰ ਪਿੰਡ ਦੇ ਮੋਹਤਵਾਰਾਂ ਨੇ ਇਕੱਠੇ ਹੋ ਕੇ ਵਿਚਾਰ ਕਰ ਲੈਣੀ ਵੀ ਆਪਾਂ ਹੁਣ ਗੁਰੂ ਸਾਹਿਬ ਲਈ ਭੇਟਾ ਕੀ ਲੈ ਕੇ ਜਾਣੀ ਹੈ, ਵੀ ਆਹ ਧਨ ਇੰਨਾ ਬਣਿਆ ਆਪਾਂ ਗੁਰੂ ਸਾਹਿਬ ਲਈ ਆ ਧਨ ਵੀ ਲੈ ਕੇ ਜਾਣਾ, ਜਾਂ ਆਪਾਂ ਗੁਰੂ ਸਾਹਿਬ ਲਈ ਭੇਟਾ ਲੈ ਕੇ ਜਾਣਾ। ਉਹਨਾਂ ਫਿਰ ਸਲਾਹ ਕਰ ਲੈਣੀ ਆਪਸ ਵਿੱਚ, ਮਸ਼ਵਰਾ ਕਰਕੇ ਨਾ, ਅਤੇ ਜਿਹੜੀ ਵਿਚਾਰ ਪੱਕੀ ਹੋ ਜਾਣੀ, ਜਿਹੜਾ ਫੈਸਲਾ ਹੋ ਜਾਣਾ, ਜੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਕਹਿ ਦੇਣਾ ਵੀ ਆਪਾਂ ਭਾਈ ਗੁਰੂ ਸਾਹਿਬ ਲਈ ਕੀਮਤੀ ਬਹੁਤ ਸੋਹਣਾ ਬਲ ਵਾਲਾ ਚੰਚਲ ਘੋੜਾ ਲੈ ਕੇ ਜਾਣਾ, ਫਿਰ ਉਹ ਸਾਰਾ ਧਨ ਖਰਚ ਕੇ ਅਤੇ ਸਤਿਗੁਰੂ ਲਈ ਇੱਕ ਘੋੜਾ ਲੈ ਲੈਣਾ, ਅਤੇ ਜੇ ਕਹਿ ਦੇਣਾ ਵੀ ਨਹੀਂ ਆਪਾਂ ਕੀਮਤੀ ਸ਼ਸਤਰ ਬਣਵਾਉਣਾ ਗੁਰੂ ਸਾਹਿਬ ਲਈ ਸ਼ਸਤਰ ਲੈ ਕੇ ਜਾਣਾ, ਫਿਰ ਉਹ ਤਿਆਰ ਕਰਵਾ ਲੈਣਾ। ਅਤੇ ਜੇ ਵਿਚਾਰ ਇਹ ਹੋਣੀ ਵੀ ਨਾ ਘੋੜਾ ਅਤੇ ਨਾ ਆਪਾਂ ਸ਼ਸਤਰ ਲੈ ਕੇ ਜਾਣਾ, ਆਪਾਂ ਤਾਂ ਧਨ ਹੀ ਲੈ ਕੇ ਜਾਣਾ, ਫਿਰ ਉਹ ਧਨ ਉਸੇ ਤਰ੍ਹਾਂ ਲਿਜਾ ਕੇ ਗੁਰੂ ਸਾਹਿਬ ਅੱਗੇ ਅਰਪਣ ਕਰ ਦੇਣਾ। ਇੱਦਾਂ ਸੰਗਤਾਂ ਨਾ ਜਿਹੜੀਆਂ ਦੇਸ਼ ਵਿਦੇਸ਼ਾਂ ਤੋਂ, ਤੁਸੀਂ ਆਪਾਂ ਪੜ੍ਹਦੇ ਆਏ ਨਾ ਗੁਰੂ ਸਾਹਿਬ ਜੀ ਕੋਲ ਜਦੋਂ ਆਸਾਮ ਦਾ ਰਾਜਾ ਆਇਆ, ਉਹ ਕਿੱਡੇ ਕੀਮਤੀ ਕੀਮਤੀ ਵਸਤੂਆਂ ਅਤੇ ਪਦਾਰਥ ਲੈ ਕੇ ਆਇਆ ਗੁਰੂ ਸਾਹਿਬ ਲਈ, ਪ੍ਰਸਾਦੀ ਹਾਥੀ ਲੈ ਕੇ ਆਉਂਦਾ, ਪੰਜ ਕਲਾ ਸ਼ਸਤਰ ਲੈ ਕੇ ਆਉਂਦਾ, ਗੁਰੂ ਸਾਹਿਬ ਦੇ ਬੈਠਣ ਲਈ ਪੀੜ੍ਹੀ ਲੈ ਕੇ ਆਉਂਦਾ, ਗੁਰੂ ਸਾਹਿਬ ਦੇ ਉੱਤੇ ਚੰਦੋਆ ਸਾਹਿਬ ਸਜਾਉਣ ਵਾਲਾ ਉਹ ਲੈ ਕੇ ਆਉਂਦਾ, ਕਿੰਨੀਆਂ ਕੀਮਤੀ ਵਸਤੂਆਂ ਸਾਰੀਆਂ ਲੈ ਕੇ ਆਇਆ। ਗੱਲ ਸੀ ਆਪਣੀ ਆਪਣੀ ਸਿੱਖ ਦੀ ਸਮਰੱਥਾ, ਜਿਹਦੇ ਕੋਲ ਜਿੰਨੀ ਸਮਰੱਥਾ ਹੈ ਬਸ ਇੰਨਾ ਚੇਤਾ ਰੱਖੋ ਜੀ, ਸਾਡੀ ਭੇਟਾ ਛੋਟੀ ਵੀ ਹੋਏਗੀ ਨਾ ਜੇ ਵਿੱਚ ਭਾਵਨਾ ਹੋਏਗੀ ਤਾਂ ਉਹ ਵੀ ਬਹੁਤ ਵੱਡੀ ਹੈ ਗੁਰੂ ਦਰ 'ਤੇ, ਅਤੇ ਜੇ ਸਾਡੀ ਭੇਟਾ ਵੱਡੀ ਹੋਏਗੀ ਉਹਦੇ ਵਿੱਚ ਭਾਵਨਾ ਨਹੀਂ ਅਤੇ ਉਹ ਤੁੱਛ ਮਾਤਰ ਵੀ ਨਹੀਂ ਹੈ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ। ਇਸ ਲਈ ਭੇਟਾ ਭਾਵਨਾ ਨਾਲ ਗੁਰੂ ਸਾਹਿਬ ਅੱਗੇ ਰੱਖਿਆ ਕਰੋ, ਭਾਵਨਾ ਨਾਲ, ਪ੍ਰੇਮ ਭਾਵਨਾ ਨਾਲ ਸਤਿਗੁਰੂ ਨੂੰ ਅਰਪਣ ਕਰਿਆ ਕਰੋ। ਗੁਰੂ ਬਾਬਾ ਜੀ ਦੇ ਹੁਣ ਸਾਹਮਣੇ ਆਉਣ ਵਾਲੀਆਂ ਜਿਹੜੀਆਂ ਸੰਗਤਾਂ ਨੇ ਉਹ ਸਤਿਗੁਰੂ ਲਈ ਕੀਮਤੀ ਵਸਤਰ, ਸੋਹਣੇ ਸੋਹਣੇ ਪੁਸ਼ਾਕੇ ਲੈ ਕੇ, ਗਹਿਣੇ ਲੈ ਕੇ ਸਤਿਗੁਰੂ ਜੀ ਕੋਲ ਪਹੁੰਚਦੇ ਹਨ।
1: ਆਨ ਆਨੰਦਪੁਰ ਕਰ ਵਿਸ਼ਰਾਮੂ, ਬਿਰਮਾ ਵਹਿ ਹੀਰਤ ਅਭਿਰਾਮੂ।
0: ਫਿਰ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਆਉਣ ਵਾਲੇ, ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਪਹਿਲੀ ਵਾਰੀ ਦਰਸ਼ਨ ਕਰਨ ਵਾਲੇ, ਹੁਣ ਜਿਨ੍ਹਾਂ ਨੂੰ ਤੇ ਗੁਰੂ ਸਾਹਿਬ ਦੀ ਸ਼ਾਨੋ ਸ਼ੌਕਤ ਦਾ ਪਤਾ ਹੈ, ਉਹਨਾਂ ਨੂੰ ਪਤਾ ਹੈ ਵੀ ਸਾਡਾ ਬਾਪੂ ਤੇ ਬਾਦਸ਼ਾਹ ਹੈ, ਉਹਨਾਂ ਦਾ ਰਹਿਣ ਸਹਿਣ ਵੀ ਬਾਦਸ਼ਾਹਾਂ ਵਾਲਾ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਦੀ ਮਹਿਮਾ ਨੂੰ ਜਾਣਿਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਜਾਂ ਗੁਰੂ ਘਰ ਦੀ ਉਸਤਤ ਨੂੰ ਜਿਹੜੇ ਜਾਣਦੇ ਨੇ, ਅਤੇ ਜਿਹਨੇ ਪਹਿਲੀ ਵਾਰੀ ਆਉਣਾ ਉਹਨੂੰ ਨਹੀਂ ਨਾ ਪਤਾ ਵੀ ਗੁਰੂ ਕਲਗੀਧਰ ਸਾਹਿਬ ਕਿੱਦਾਂ ਦੇ ਨਜ਼ਰੀ ਆਉਂਦੇ, ਉਹਨੇ ਸਿਰਫ ਸੁਣਿਆ ਅਤੇ ਉਹਨੇ ਇਹ ਵੀ ਨਹੀਂ ਵੇਖਿਆ ਵੀ ਗੁਰੂ ਘਰ ਦੀ ਜਿਹੜੀ ਦਰਬਾਰ ਦੀ ਛਵੀ ਹੈ ਉਹ ਛਵੀ ਕਿੱਦਾਂ ਦੀ ਹੈ, ਉਹਨੇ ਇਹ ਵੀ ਨਹੀਂ ਵੇਖਿਆ। ਅਤੇ ਜਿਹੜਾ ਗੁਰੂ ਘਰ ਦੀ ਮਹਿਮਾ ਨੂੰ ਜਾਣਦਾ ਉਹਨੂੰ ਪਤਾ ਵੀ ਗੁਰੂ ਬਾਬਾ ਜੀ ਦਾ ਦਰਬਾਰ ਜਿੱਦਾਂ ਸਜਿਆ ਹੁੰਦਾ ਨਾ, ਬਾਦਸ਼ਾਹ ਔਰੰਗਜ਼ੇਬ ਦਾ ਦਰਬਾਰ ਵੀ ਉੱਦਾਂ ਨਹੀਂ ਸਜਦਾ, ਅਤੇ ਗੁਰੂ ਕਲਗੀਧਰ ਸਾਹਿਬ ਨੇ ਜਿਹੜੇ ਪੁਸ਼ਾਕਾ ਪਾਇਆ ਹੁੰਦਾ ਉੱਦਾਂ ਦੀ ਪੁਸ਼ਾਕ ਤੇ ਔਰੰਗਜ਼ੇਬ ਵੀ ਨਹੀਂ ਪਾਉਂਦਾ, ਤੇ ਜਿਹੜਾ ਆਸਣ ਧੰਨ ਗੁਰੂ ਕਲਗੀਧਰ ਸਾਹਿਬ ਦਾ ਸਜਿਆ ਹੁੰਦਾ ਉੱਦਾਂ ਦਾ ਆਸਣ ਤੇ ਕਿਸੇ ਰਾਜੇ ਕੋਲ ਵੀ ਹੈ ਨਹੀਂ, ਜਿਹਨੂੰ ਪਤਾ ਗੁਰੂ ਸਾਹਿਬ ਦੀ ਵਡਿਆਈ ਦਾ, ਤੇ ਜਿਹਨੂੰ ਨਹੀਂ ਪਤਾ ਉਹ ਆਉਂਦਾ ਨਾ ਜਦੋਂ ਆਨ ਆਨੰਦਪੁਰ ਕਰ ਵਿਸ਼ਰਾਮੂ, ਉਹ ਵਿਸ਼ਰਾਮ ਕਰਦਾ ਉੱਥੇ ਆ ਕੇ ਟਿਕਦਾ, ਜਦੋਂ ਆਨੰਦਪੁਰ ਸਾਹਿਬ ਆ ਕੇ ਟਿਕਦਾ ਹੈ ਨਾ ਉਹ, ਤੇ ਵੇਖ ਵੇਖ ਕੇ ਹੈਰਾਨ ਹੀ ਹੋਈ ਜਾਂਦਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਦੀ ਇੰਨੀ ਮਹਿਮਾ, ਇੰਨੀ ਵਡਿਆਈ, ਗੁਰੂ ਪਾਤਸ਼ਾਹ ਨੂੰ ਵੇਖ ਕੇ ਤੇ ਇੰਜ ਪ੍ਰਤੀਤ ਹੁੰਦਾ ਵੀ ਜਿਵੇਂ ਬਾਦਸ਼ਾਹਾਂ ਦੇ ਬਾਦਸ਼ਾਹ ਆਸਣ ਦੇ ਉੱਤੇ ਬੈਠੇ ਹਨ।
1: ਸਕਲ ਸੈਲ ਪਤ ਥਿਰ ਰਹੇ, ਨਿਜ ਰਜ ਧਾਨੀ ਜਾਏ।
0: ਹੁਣ ਜਿਹੜੇ ਪਹਾੜੀ ਰਾਜੇ ਸੀ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਛੱਡ ਕੇ ਗਏ ਬਿਭੌਰ ਸਾਹਿਬ ਵਾਲੇ ਪਾਸੇ ਨੂੰ, ਇਹ ਰਾਜਿਆਂ ਨੂੰ ਥੋੜਾ ਜਿਹਾ ਸਕੂਨ ਮਿਲਿਆ। ਇਹ ਕਹਿੰਦੇ ਵੀ ਚਲੋ ਭਾਈ ਹੁਣ ਗੁਰੂ ਸਾਹਿਬ ਤੇ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਵੀ ਆਪਾਂ ਆਪਣੇ ਆਪਣੇ ਰਾਜਧਾਨੀਆਂ ਚੱਲੀਏ। ਇਹ ਉੱਥੇ ਚਲੇ ਗਏ। ਸਾਰੇ ਪਹਾੜੀ ਰਾਜੇ ਆਪਣੇ ਆਪਣੇ ਰਾਜੇ ਰਾਜਾਂ ਦੀ ਰਾਜਧਾਨੀ ਵਿੱਚ ਜਾ ਕੇ ਟਿਕੇ ਹੋਏ ਹਨ।
1: ਆਨ ਮਾਨ ਸਤਿਗੁਰੂ ਕੀ ਉਰ ਹੰਕਾਰ ਬਿਲਾਏ।
0: ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਫੇਰ ਆ ਗਏ ਆਨੰਦਪੁਰ ਸਾਹਿਬ, ਜਿਹੜਾ ਇਹਨਾਂ ਦੇ ਮਨ ਚ ਕਿਤੇ ਕਿਤੇ ਹੰਕਾਰ ਦਾ ਕਿਣਕਾ ਪੈਦਾ ਹੋਇਆ, ਇਹਨੇ ਵੇਖਿਆ ਵੀ ਅਸੀਂ ਆਨੰਦਪੁਰ ਸਾਹਿਬ ਤੋਂ ਗੁਰੂ ਕਲਗੀਧਰ ਸਾਹਿਬ ਨੂੰ ਭੇਜਤਾ, ਉਹ ਜਿਹੜਾ ਹੰਕਾਰ ਸੀ ਨਾ ਮਨ ਚ ਉਹ ਫੇਰ ਜਾਂਦਾ ਰਿਹਾ, ਉਹ ਫੇਰ ਜਾਂਦਾ ਰਿਹਾ। ਪਤਾ ਲੱਗ ਗਿਆ ਨਾ ਇੱਕ ਗੱਲ ਤੇ ਇਹਨਾਂ ਨੂੰ ਮੁੜ ਕੇ ਸਮਝ ਲੱਗ ਗਈ ਹੋਣੀ ਵੀ ਆਨੰਦਪੁਰ ਸਾਹਿਬ ਚ ਅਸੀਂ ਨਹੀਂ ਸੀ ਭੇਜਿਆ, ਗੁਰੂ ਸਾਹਿਬ ਆਪਣੀ ਮਰਜ਼ੀ ਨਾਲ ਗਏ। ਜਦੋਂ ਮਾਲਕ ਨੇ ਆ ਕੇ ਮੁੜ ਵਸੇਬਾ ਕੀਤਾ ਨਾ ਇਹ ਗੱਲ ਤੇ ਸਮਝ ਆ ਗਈ ਹੋਣੀ ਉਹਨਾਂ ਪਹਾੜੀ ਰਾਜਿਆਂ ਨੂੰ ਵੀ ਗਏ ਵੀ ਆਪਣੀ ਮਰਜ਼ੀ ਨਾਲ ਨੇ ਤੇ ਆਏ ਵੀ ਆਪਣੀ ਮਰਜ਼ੀ ਨਾਲ ਨੇ, ਤੇ ਜਿਹੜਾ ਇਹਨਾਂ ਨੇ ਮਨ ਚ ਭਰਮ ਪਾਲਿਆ ਸੀ ਵੀ ਅਸੀਂ ਬਾਹਰ ਕੱਢਿਆ ਉਹ ਹੰਕਾਰ ਇਹਨਾਂ ਦਾ ਫਿਰ ਨਾਸ਼ ਹੁੰਦਾ ਹੈ।
1: ਜਹਾਂ ਕਹਾਂ ਹੋਏ ਤੁਸਨ ਥੇਰੇ ਭੀਮ ਚੰਦ ਨਰ ਪਠਵਨ ਕਰੇ।
0: ਜਿੱਥੇ ਕਿੱਥੇ ਬੈਠੇ ਸੀ ਨਾ, ਸਿਆਣੇ ਇੱਕ ਅਖਾਣ ਵਰਤਦੇ ਨੇ, ਜਦੋਂ ਨਾ ਕਿਸੇ ਦੀ ਮੌਤ ਆਈ ਹੋਵੇ ਨਾ, ਮੌਤ ਆਈ ਹੋਵੇ ਜਾਂ ਇੱਦਾਂ ਕਹਿ ਲਓ ਵੀ ਕਿਸੇ ਤੋਂ ਵੱਡਾ ਕੋਈ ਆਇਆ ਹੋਵੇ ਨਾ, ਅਤੇ ਉਹ ਐਂ ਟਿੱਕ ਕੇ ਬਹਿ ਜਾਂਦਾ, ਅਤੇ ਸਿਆਣੇ ਅੱਖਾਂ ਵੀ ਇਹਨੂੰ ਸੱਪ ਸੁੰਘ ਗਿਆ ਲੱਗਦਾ ਵੀ ਉਹ ਹੁਣ ਹਿੱਲਦਾ ਵੀ ਨਹੀਂ ਹੈ। ਬਸ ਉਹ ਪਹਾੜੀ ਰਾਜਿਆਂ ਨਾਲ ਉਹੀ ਬੀਤੀ, ਜਿੱਥੇ ਬੈਠੇ ਸੀ ਨਾ ਉੱਥੇ ਚੁੱਪ ਹੀ ਕਰ ਗਏ ਉਹ ਸਾਰੇ, ਬੋਲਣ ਜੋਗੇ ਆਈ ਕੁਛ ਨਹੀਂ ਸੀ, ਬੋਲ ਵੀ ਕੀ ਲੈਂਦੇ। ਕਵੀ ਜੀ ਕਹਿੰਦੇ ਬੈਠੇ ਭਾਵੇਂ ਉਹ ਸਾਰੇ ਆਪਣੀਆਂ ਆਪਣੀਆਂ ਰਾਜਧਾਨੀਆਂ ਵਿੱਚ ਨੇ, ਜਹਾਂ ਕਹਾਂ ਹੋਏ ਜਿੱਥੇ ਕਿੱਥੇ ਵੀ ਸੀ ਤੂਸ਼ਨ ਚੁੱਪ ਕਰ ਜਾਣਾ ਧੁਰ, ਸਾਰੇ ਚੁੱਪ ਕਰ ਗਏ, ਕੋਈ ਕੁਛ ਬੋਲਣ ਜੋਗਾ ਨਹੀਂ ਸੀ। ਅਤੇ ਰਾਜੇ ਭੀਮ ਚੰਦ ਨੇ ਪਤਾ ਕੀ ਕੀਤਾ, ਇਹਨੇ ਇੱਕ ਮਨੁੱਖ ਧੰਨ ਗੁਰੂ ਕਲਗੀਧਰ ਸਾਹਿਬ ਦੇ ਕੋਲ ਫਿਰ ਆਨੰਦਪੁਰ ਸਾਹਿਬ ਭੇਜਿਆ।

0: ਇਹਨੇ ਨਾ ਆਪਣੇ ਕੋਲੋਂ ਮਨੁੱਖ ਭੇਜ ਕੇ ਉਹਨੂੰ ਕਹਿੰਦਾ ਵੀ ਤੂੰ ਜਾ ਗੁਰੂ ਕਲਗੀਧਰ ਸਾਹਿਬ ਕੋਲ, ਉੱਥੇ ਜਾ ਕੇ ਨਾ ਮੇਰੇ ਵੱਲੋਂ ਤਰਲੇ ਕਰ, ਗੁਰੂ ਸਾਹਿਬ ਦੇ ਤਰਲੇ ਕਰ, ਅਤੇ ਤੂੰ ਜਾ ਕੇ ਕਹਿਣਾ ਵੀ ਸਤਿਗੁਰੂ ਜੀ ਮੈਨੂੰ ਤੇ ਰਾਜੇ ਭੀਮ ਚੰਦ ਨੇ ਭੇਜਿਆ। ਉਹ ਰਾਜਾ ਬੜਾ ਸ਼ਰਮਿੰਦਾ, ਰਾਜਾ ਬੜਾ ਸ਼ਰਮਿੰਦਾ ਜੀ, ਅਤੇ ਰਾਜੇ ਨੇ ਤੁਹਾਡੇ ਅੱਗੇ ਬੇਨਤੀ ਕੀਤੀ ਵੀ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ, ਮੈਂ ਬੜੀ ਵੱਡੀ ਗਲਤੀ ਕੀਤੀ, ਬੜਾ ਵੱਡਾ ਗੁਨਾਹ ਕੀਤਾ, ਅਤੇ ਤੁਸੀਂ ਕਿਰਪਾ ਕਰੋ ਅਤੇ ਮੈਨੂੰ ਬਖਸ਼ ਲਓ। ਆਪਣਾ ਸੁਭਾਅ, ਆਪਣੇ ਬਿਰਧ ਦੀ ਪਾਲਣਾ ਕਰੋ, ਆਪਣੇ ਬਿਰਧ ਦੀ ਲਾਜ ਰੱਖੋ। ਤੁਹਾਡਾ ਸੁਭਾਅ, ਤੁਹਾਡਾ ਬਿਰਧ ਕੀ ਹੈ? ਗੁਨਾਹਗਾਰਾਂ ਨੂੰ ਬਖਸ਼ ਦੇਣਾ। ਅਤੇ ਤੁਸੀਂ ਆਪਣੇ ਸੁਭਾਅ ਦੀ ਪਾਲਣਾ ਕਰੋ ਅਤੇ ਜਿਹੜੀ ਭੁੱਲ ਮੇਰੇ ਕੋਲੋਂ ਹੋਈ ਨਾ ਅਤੇ ਤੁਸੀਂ ਉਹ ਭੁੱਲ ਬਖਸ਼ ਦਿਓ। ਹੁਣ ਆਪਣੇ ਕੋਲੋਂ ਬੰਦਾ ਭੇਜ ਕੇ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਤਰਲਿਆਂ ਉੱਤੇ ਰਾਜਾ ਭੀਮ ਚੰਦ ਆਇਆ ਹੈ।
1: ਹਮਨੇ ਆਪਣੋ ਸਗਲ ਬਿਗਾਰਾ, ਭਾਇਓ ਵਿਰੋਧ ਨਿਤਾ ਪ੍ਰਤਪਾਰਾ।
0: ਸਤਿਗੁਰੂ ਜੀ, ਜਿਹੜਾ ਅਸੀਂ ਤੁਹਾਡਾ ਰੋਜ਼ ਐਡਾ ਭਾਰਾ ਵਿਰੋਧ ਕਰਦੇ ਰਹੇ ਹਾਂ ਨਾ, ਰੋਜ਼ ਤੁਹਾਡਾ ਜਿਹੜਾ ਵਿਰੋਧ ਕੀਤਾ, ਉਹਦੇ ਨਾਲ ਮਾਲਕ ਜੀਓ ਤੁਹਾਡਾ ਤੇ ਅਸੀਂ ਕੁਛ ਵਿਗਾੜ ਨਹੀਂ ਸਕੇ, ਪਰ ਅਸੀਂ ਆਪਦਾ ਕੁਛ ਬਚਾ ਨਹੀਂ ਸਕੇ, ਆਪਦਾ ਹੀ ਸਾਰਾ ਕੁਛ ਹੀ ਵਿਗਾੜ ਲਿਆ, ਅਸੀਂ ਆਪਣਾ ਸਾਰਾ ਕੁਛ ਵਿਗਾੜ ਲਿਆ। ਜਿਹੜਾ ਰੋਜ਼ ਅਸੀਂ ਤੁਹਾਡਾ ਵਿਰੋਧ ਕਰਦੇ ਰਹੇ ਨਾ, ਤੁਹਾਡੇ ਨਾਲ ਵੈਰ ਕਮਾਉਂਦੇ ਰਹੇ ਹਾਂ, ਉਸ ਕਮਾਏ ਹੋਏ ਵੈਰ ਕਰਕੇ ਅਸੀਂ ਆਪਣਾ ਸਭ ਕੁਝ ਹੀ ਵਿਗਾੜਿਆ ਹੈ।
1: ਅਬ ਮੈਂ ਸ਼ਰਨ ਪਰਿਓ ਬਲਹਾਰੀ, ਗੌਰਵ ਮਹਿਮਾ ਜਾਨ ਤੁਹਾਰੀ।
0: ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਆਪਣਾ ਸਾਰਾ ਬਲ ਛੱਡ ਕੇ ਆਇਆ ਜੀ, ਮੈਂ ਬਲ ਹਾਰ ਕੇ ਆਇਆ ਤੁਹਾਡੇ ਦਰ ਤੇ, ਕਿਉਂਕਿ ਤੁਹਾਡੀ ਮਹਿਮਾ ਬੜੀ ਭਾਰੀ ਹੈ, ਗੌਰਵ ਵੱਡੀ ਭਾਰੀ। ਸਤਿਗੁਰੂ, ਤੁਹਾਡੀ ਮਹਿਮਾ ਬਹੁਤ ਵੱਡੀ ਹੈ, ਬਹੁਤ ਵਧੀਕ ਹੈ ਤੁਹਾਡੀ ਮਹਿਮਾ, ਅਤੇ ਤੁਹਾਡੀ ਵਧੀਕ ਮਹਿਮਾ ਨੂੰ ਜਾਣ ਕੇ ਤੇ ਮੈਂ ਆਪਣਾ ਸਾਰਾ ਬਲ ਹਾਰ ਕੇ ਤੁਹਾਡੇ ਕੋਲ ਆਇਆ ਹਾਂ।
1: ਗਨ ਰਾਜੇ ਉਪਦੇਸ਼ਤ ਮੋਹੀ, ਜਿਸ ਤੇ ਰਾਵਰ ਸੋ ਰਨ ਹੋਹੀ।
0: ਹੁਣ ਰਾਜਾ ਭੀਮ ਚੰਦ ਅਜੇ ਵੀ ਗੁਰੂ ਸਾਹਿਬ ਨਾਲ ਚਲਾਕੀਆਂ ਕਰਦਾ ਫਿਰਦਾ ਹੈ। ਇੱਕ ਪਾਸੇ ਕਹੀ ਜਾਂਦਾ ਮੇਰੇ ਤੋਂ ਭੁੱਲ ਹੋਈ ਹੈ, ਮੈਨੂੰ ਬਖਸ਼ ਲਓ, ਤੇ ਦੂਜੇ ਪਾਸੇ ਫਿਰ ਆਪਣੀ ਚਲਾਕੀ ਵਿਖਾਈ ਜਾਂਦਾ ਜੀ, ਮੈਂ ਤੇ ਲੜਨਾ ਨਹੀਂ ਸੀ ਚਾਹੁੰਦਾ, ਮੈਂ ਤੇ ਜੰਗ ਨਹੀਂ ਸੀ ਕਰਨੀ ਚਾਹੁੰਦਾ, ਮੈਨੂੰ ਤੇ ਬਾਕੀ ਪਹਾੜੀ ਰਾਜਿਆਂ ਨੇ ਪ੍ਰੇਰ ਕੇ ਤੇ ਤੁਹਾਡੇ ਨਾਲ ਲੜਾਇਆ, ਮੈਂ ਨਹੀਂ ਜੰਗ ਕਰਨੀ, ਜਦਕਿ ਸਾਰਿਆਂ ਨੂੰ ਪ੍ਰੇਰਨ ਵਾਲਾ ਆਪ ਹੈ। ਰਾਜਾ ਭੀਮ ਚੰਦ ਹੀ ਕਹਿੰਦਾ ਸੀ ਨਾ ਵੀ ਚਲੋ ਆਪਾਂ ਗੁਰੂ ਸਾਹਿਬ ਨਾਲ ਜੰਗ ਕਰਨੀ, ਇਕੱਠੇ ਹੋਵੋ ਸਾਰੇ। ਹੁਣ ਜਦੋਂ ਗੁਰੂ ਸਾਹਿਬ ਕੋਲੋਂ ਬੇਨਤੀਆਂ ਕਰਦੇ ਨੇ, ਰਾਜਾ ਭੀਮ ਚੰਦ ਬੇਨਤੀਆਂ ਕਰਨ ਲੱਗਾ ਮਨੁੱਖ ਨੂੰ ਭੇਜ ਕੇ, ਤੇ ਉਦੋਂ ਉਹਨੂੰ ਕਹਿ ਕੇ ਭੇਜਦਾ ਵੀ ਤੂੰ ਗੁਰੂ ਸਾਹਿਬ ਨੂੰ ਆਖਣਾ ਜਾ ਕੇ ਵੀ ਮੈਂ ਤੇ ਬਾਕੀ ਰਾਜਿਆਂ ਨੇ ਮੈਨੂੰ ਆਖਿਆ ਸੀ ਜੀ ਤੁਹਾਡੇ ਨਾਲ ਜੰਗ ਕਰਨ ਲਈ, ਮੈਂ ਤੇ ਨਹੀਂ ਸੀ ਲੜਨਾ ਚਾਹੁੰਦਾ, ਪਰ ਬਾਕੀ ਰਾਜਿਆਂ ਦੇ ਆਖਣ ਦੇ ਉੱਤੇ ਸਤਿਗੁਰੂ ਮੈਂ ਤੁਹਾਡੇ ਨਾਲ ਜੰਗ ਕੀਤੀ ਹੈ।
1: ਕਹੇ ਅਪਰ ਕੇ ਬਿਗਰਤ ਮੋਹੀ, ਅਬ ਮੈਂ ਸਰਨ ਮਹਾਤਮ ਲਹੀਓ।
0: ਬਾਕੀ ਕਹਿੰਦੇ ਸਾਰੇ ਨਾ, ਕਹੇ ਅਪਰ ਕੇ ਬਿਗੜਤ ਰਹੇ, ਕਹਿੰਦੇ ਬਾਕੀ ਸਾਰੇ ਹੁਣ ਮੇਰੇ ਨਾਲ ਵਿਗੜ ਗਏ, ਤੇ ਮੈਂ ਤੇ ਹੁਣ ਆਪ ਜੀ ਦੀ ਸ਼ਰਨ ਜਿਹੜੀ ਉਹ

ਇਸ ਤਰ੍ਹਾਂ ਇਹਨੇ ਨਾ ਬੰਦੇ ਨੂੰ ਚਿੱਠੀ ਲਿਖ ਲਿਖਵਾ ਕੇ ਅਤੇ ਕਿਹਾ ਜਾਓ ਗੁਰੂ ਸਾਹਿਬ ਕੋਲ ਲੈ ਜਾਓ। ਚਿੱਠੀ ਵਿੱਚ ਨਾਲ ਵੀ ਸਤਿਗੁਰੂ ਤੁਸੀਂ ਕਿਰਪਾ ਕਰੋ, ਇੱਦਾਂ ਦੀ ਮੇਰੀ ਜਿਹੜੀ ਗੁਨਾਹ ਨੇ ਨਾ, ਗਲਤੀਆਂ ਨੇ ਮੇਰੀਆਂ, ਅਤੇ ਤੁਸੀਂ ਆਪਣੇ ਸੁਭਾਅ ਦੀ ਪਾਲਣਾ ਕਰਕੇ ਅਤੇ ਬਖਸ਼ ਦਿਓ। ਬਸ ਇੱਦਾਂ ਕਹਿ ਲਓ ਵੀ ਇਹਨੇ ਮੁਆਫ਼ੀਨਾਮਾ ਲਿਖ ਕੇ ਗੁਰੂ ਸਾਹਿਬ ਵੱਲ ਭੇਜਿਆ। ਦੇਖੋ ਸਤਿਗੁਰੂ ਨੇ ਤਾਂ ਪਹਿਲੇ ਦਿਨ ਹੀ ਕਿਹਾ ਸੀ ਵੀ ਤੁਸੀਂ ਖੰਡੇ ਬਾਟੇ ਕੀ ਪਾਓ, ਲਓ ਅਤੇ ਤੁਹਾਨੂੰ ਰਾਜਾਂ ਦੇ ਰਾਜ ਦਵਾ ਦਿਆਂਗੇ, ਤੁਸੀਂ ਰਾਜ ਕਰਿਓ। ਇਹ ਕਹਿੰਦੇ ਸੀ ਵੀ ਰਾਜ ਦਵਾ ਦਿਓ, ਖੰਡੇ ਬਾਟੇ ਕੀ ਪਾਓ, ਨਹੀਂ ਅਸੀਂ ਲੈਣੀ ਖੰਡੇ ਬਾਟੇ ਕੀ। ਸਿੱਖ ਅਸੀਂ ਤੁਹਾਡੇ ਪੱਕੇ ਹਾਂ, ਸਾਨੂੰ ਰਾਜ ਦਵਾ ਦਿਓ, ਖੰਡੇ ਬਾਟੇ ਕੀ ਪਾਹੁਲ ਨਹੀਂ ਅਸੀਂ ਲੈਣੀ। ਇੱਥੋਂ ਆਉਂਦੇ ਆਉਂਦੇ ਗੁਰੂ ਸਾਹਿਬ ਦੇ ਵਿਰੋਧੀ ਬਣ ਗਏ, ਸਿੱਖਾਂ ਤੋਂ ਵੀ ਗਏ ਨਾ, ਅਸੀਂ ਸਿੱਖ ਹਾਂ ਉਹ ਤੋਂ ਵੀ ਗਏ। ਇਹਨਾਂ ਨੂੰ ਇਹ ਸੀ ਵੀ ਸ਼ਾਇਦ ਅਸੀਂ ਸਾਰਾ ਕੁਛ ਹੀ ਖੋਹ ਲੈਣਾ ਸੀ ਅਤੇ ਗੁਰੂ ਸਾਹਿਬ ਕੋਲੋਂ ਅਨੰਦਪੁਰ ਸਾਹਿਬ ਵੀ ਖੋਹ ਲੈਣਾ। ਪਰ ਪਤਾ ਹੀ ਉਦੋਂ ਲੱਗਾ ਨਾ ਜਦੋਂ ਮਾਲਕ ਨੇ ਚੰਗੀ ਤਰ੍ਹਾਂ ਸੋਧੇ, ਫਿਰ ਇਹਨਾਂ ਨੂੰ ਤਾਂ ਆਪਦੇ ਰਾਜ 'ਚ ਲੁਕਣ ਨੂੰ ਨਹੀਂ ਸੀ ਥਾਂ ਲੱਭਦੀ ਜਦੋਂ ਗੁਰੂ ਕਲਗੀਧਰ ਸਾਹਿਬ ਨਾਲ ਇਹਨਾਂ ਨੇ ਮੱਥਾ ਲਾਇਆ। ਫਿਰ ਉਦੋਂ ਜਦੋਂ ਮੱਥਾ

0: ਵਾਲੇ ਸੁਭਾਅ ਦੀ ਪਾਲਣਾ ਕਰੋ।
1: ਤਬ ਸਤਿਗੁਰ ਕਾਗਦ ਪਠਵਾਯੋ, ਦਇਆ ਸਿੰਘ ਸੁਨ ਵਾਕ ਲਾਯੋ।
0: ਧੰਨ ਗੁਰੂ ਕਲਗੀਧਰ ਸਾਹਿਬ ਕੋਲ ਜਦੋਂ ਖਿਮਾ ਪੱਤਰ ਪਹੁੰਚਿਆ ਨਾ, ਮੁਆਫ਼ੀਨਾਮਾ ਪਹੁੰਚਿਆ, ਮਾਲਕ ਨੇ ਕਿਹਾ ਪੜ੍ਹੋ ਭਾਈ ਲਿਖਿਆ ਕੀ ਹੈ। ਗੁਰੂ ਸਾਹਿਬ ਦੇ ਆਖਿਆਂ ਦੇ ਉੱਤੇ ਭਾਈ ਦਇਆ ਸਿੰਘ ਜੀ ਨੇ ਪੜ੍ਹਿਆ। ਜਦੋਂ ਪੜ੍ਹਿਆ ਤੇ ਫਿਰ ਭਾਈ ਦਇਆ ਸਿੰਘ ਆਪਣੀ ਰਸਨਾ ਤੋਂ ਬਚਣ

0: ਸਤਿਗੁਰੂ ਜਾਣਦੇ ਨੇ ਅੰਦਰ ਦੀਆਂ, ਗੁਰੂ ਸਾਹਿਬ ਜਾਣਦੇ ਨੇ। ਭਾਈ ਦਇਆ ਸਿੰਘ ਕਹਿੰਦੇ ਮਾਲਕ ਜੀ ਉਹ ਲੱਗਦਾ ਵੀ ਹੁਣ ਰਾਜਾ ਭੀਮ ਚੰਦ ਬੜਾ ਨੀਵਾਂ ਜਿਹਾ ਹੋਇਆ, ਬੜਾ ਨਿਮਰੋ ਕੇ ਚਿੱਠੀ ਲਿਖੀ ਜੀ ਉਹਨੇ, ਲੱਗਦਾ ਵੀ ਆਪਣਾ ਰਾਜ ਤੇ ਆਪਣਾ ਧਨ ਗਵਾ ਕੇ ਨਾ ਉਹਦੀ ਸੁਰਤ ਟਿਕਾਣੀ ਆ ਗਈ, ਵੀ ਉਹਨੇ ਆਪਣਾ ਰਾਜ ਵੀ ਗਵਾ ਲਿਆ, ਆਪਣਾ ਧਨ ਜਾਨੀ ਤੇ ਮਾਲੀ ਨੁਕਸਾਨ ਉਹਨਾਂ ਦਾ ਹੀ ਹੋਇਆ ਨਾ ਜੀ ਬਹੁਤਾਤ ਤੇ। ਗੁਰੂ ਕਲਗੀਧਰ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਨੇ ਆਪਣੇ ਕਈ ਕਈ ਸਿਪਾਹੀ ਮਰਵਾਲੇ, ਬਹੁਤ ਸੈਨਾ ਮਰਵਾਲੀ, ਜਾਨੀ ਨੁਕਸਾਨ ਬੜਾ ਹੋਇਆ ਤੇ ਜਿੱਥੇ ਜਾਨੀ ਨੁਕਸਾਨ ਹੋਇਆ ਉੱਥੇ ਮਾਲੀ ਨੁਕਸਾਨ ਵੀ ਹੋਣਾ ਹੀ ਆ, ਸੁਭਾਵਿਕ ਜਿਹੀ ਗੱਲ ਹੈ। ਭਾਈ ਦਇਆ ਸਿੰਘ ਦੇ ਮਾਲਕ ਜੀ ਉਹਨੇ ਨਾ ਹੁਣ ਨਿਮਰਤਾ ਬੜੀ ਧਾਰਨ ਕਰ ਲਈ ਜੀ, ਤੇ ਨਿਮਰਤਾ ਧਾਰਨ ਕੀਤੀ ਉਹਨੇ, ਗਰਭ ਛੱਡਿਆ ਆਪਣਾ, ਹੰਕਾਰ ਛੱਡਿਆ, ਲੱਗਦਾ ਵੀ ਜਿਹੜਾ ਉਹਦਾ ਹੁਣ ਜੱਗ ਦੇ ਵਿੱਚ ਜਸ ਸੀ ਤੇ ਜਿਹੜਾ ਉਹਦਾ ਉਹਦੇ ਕੋਲ ਧਨ ਸੀ ਨਾ, ਉਹਨੇ ਆਪਣਾ ਹੁਣ ਸਾਰਾ ਕੁਛ ਗਵਾ ਲਿਆ, ਇਸ ਕਰਕੇ ਉਹਦੇ ਉਹਨੇ ਆਪਣਾ ਮਨ ਦਾ ਜਿਹੜਾ ਹੰਕਾਰ ਹੈ ਉਹਨੂੰ ਛੱਡਿਆ ਹੈ।
1: ਸ਼ਰਨ ਪਰਿਓ ਚਾਹਤ ਹੋਏ ਹਿਤ ਮੈਂ, ਲਖਿਓ ਮਹਾਤਮ ਮੈਂ ਕੁਛ ਚਿਤ ਮੈਂ।
0: ਸਤਿਗੁਰੂ ਜੀ ਉਹਦੀ ਚਿੱਠੀ ਪੜ ਕੇ ਇਹ ਲੱਗਦਾ ਵੀ ਉਹ ਹੁਣ ਤੁਹਾਡੀ ਸ਼ਰਨ ਵਿੱਚ ਪੈਣਾ ਚਾਹੁੰਦਾ ਜੀ, ਉਹ ਤੁਹਾਡੀ ਸ਼ਰਨ ਵਿੱਚ ਪੈਣਾ ਚਾਹੁੰਦਾ, ਜੋ ਮੈਂ ਵਿਚਾਰਿਆ ਹੈ, ਜੋ ਮੈਨੂੰ ਸਮਝ ਲੱਗੀ ਹੈ। ਭਾਈ ਦਾਸ ਸਿੰਘ ਕਹਿ ਰਹੇ ਕਹਿੰਦੇ ਮਾਲਕ ਜੀ ਉਹ ਲਖਿਓ ਮਹਾਤਮ ਮੈਂ ਕੁਛ ਚਿਤ ਮੈਂ, ਵੀ ਕੁਛ ਕੁ ਮਹਾਤਮ ਇਹ ਲੱਗ ਰਿਹਾ ਉਹਦਾ, ਜੋ ਉਹਦਾ ਚਿੱਠੀ ਲਿਖਣ ਦਾ ਮਕਸਦ ਹੈ ਉਹ ਇਹ ਲੱਗ ਰਿਹਾ ਵੀ ਉਹ ਹੁਣ ਤੁਹਾਡੀ ਸ਼ਰਨ ਵਿੱਚ ਆਉਣਾ ਚਾਹੁੰਦਾ ਹੈ।
1: ਉਚਿਤ ਸੰਧ ਜੇ ਜਾਣੋ ਤਾਹੀ, ਲੇਹੋ ਮਿਲਾਏ ਸ੍ਰੀ ਪ੍ਰਭ ਪਗ ਪਾਹੀ।
0: ਮਾਲਕ ਜੀ ਉਹ ਅੱਗੇ ਤੁਸੀਂ ਜਾਣਦੇ ਹੋ, ਜੇ ਤੁਸੀਂ ਉਚਿਤ ਸਮਝੋ, ਚੰਗਾ ਸਮਝੋ, ਜੇ ਤੁਸੀਂ ਚੰਗਾ ਸਮਝੋ ਤੇ ਮਾਲਕ ਪਾਤਸ਼ਾਹ ਜੀ ਉਹਦੇ ਨਾਲ ਸੰਧੀ ਕਰ ਲਓ, ਫਿਰ ਉਹਦੇ ਨਾਲ ਸੰਧੀ ਕਰ ਲਓ, ਮਤਲਬ ਉਹਨੂੰ ਬਖਸ਼ ਦਿਓ ਜੇ ਤੁਸੀਂ ਚਾਹੋ ਤਾਂ। ਫਿਰ ਲੇਹੋ ਮਿਲਾਏ, ਮਾਲਕ ਜੀ ਉਹਨੂੰ ਮਿਲਾ ਲਓ, ਉਹਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਰੱਖ ਲਵੋ।
1: ਭੀਮ ਚੰਦ ਜੇ ਮਾਨੀਆਨ, ਅਪਰ ਜੇ ਗਿਰਪਤ ਕੇਤ ਕਮਾਨ।
0: ਕਹਿੰਦੇ ਸਤਿਗੁਰੂ ਜੀ ਜੇ ਰਾਜੇ ਭੀਮ ਚੰਦ ਨੇ ਆਣ ਮੰਨੀ ਲਈ ਹੈ, ਮਤਲਬ ਉਹ ਹਾਰ ਮੰਨੀ ਗਿਆ, ਜੇ ਭੀਮ ਚੰਦ ਮੰਨ ਗਿਆ ਮਾਲਕ ਜੀ ਉਹ ਬਾਕੀ ਰਾਜਿਆਂ ਨੇ ਵੀ ਆਪ ਹੀ ਮੰਨ ਜਾਣਾ, ਸਾਰਿਆਂ ਤੋਂ ਵੱਡਾ ਤੇ ਭੀਮ ਚੰਦ ਹੀ ਸੀ ਨਾ ਜੀ ਰਾਜਾ। ਤੇ ਭਾਈ ਦਇਆ ਸਿੰਘ ਕਹਿੰਦੇ ਮਾਲਕ ਜੀ ਜੇ ਉਹ ਮੰਨਿਆ ਬਾਕੀ ਸਾਰੇ ਰਾਜੇ ਵੀ ਮੰਨ ਜਾਵਣਗੇ।
1: ਬੇਮੁਖ ਹੋਏ ਮਾਰ ਬਹੁ ਖਾਈ, ਸਰਨ ਪਰੇ ਉਰ ਮਹਿ ਪਸਤਾਈ।
0: ਉਹਨਾਂ ਨੇ ਬੇਮੁਖਤਾਈ ਦਾ ਨਤੀਜਾ ਵੇਖ ਲਿਆ ਨਾ ਜੀ, ਨਤੀਜਾ ਵੇਖ ਲਿਆ ਉਹਨਾਂ ਬੇਮੁਖਤਾਈ ਦਾ, ਬੇਮੁਖ ਹੋ ਕੇ ਮਿਲਿਆ ਕੀ ਹੈ, ਮਾਰ ਹੀ ਪਈ ਹੈ ਸਾਰੇ ਪਾਸਿਓਂ ਮਾਰ ਪਈ। ਔਰ ਇਹ ਇਕੱਲੀ ਜੀ ਉੱਥੇ ਬਾਹਰੀ ਤੌਰ 'ਤੇ ਪਹਾੜੀ ਰਾਜਿਆਂ ਨੂੰ ਮਾਰਨੀ ਹੈ, ਬਾਹਰੀ ਤੌਰ 'ਤੇ ਨਹੀਂ ਇਕੱਲੀ, ਹੁਣ ਰਾਜਿਆਂ ਨੂੰ ਤਾਂ ਮਾਰ ਪਈ ਵੀ ਗੁਰੂ ਸਾਹਿਬ ਵਾਲੇ ਪਾਸਿਓਂ ਵੀ ਬੇਮੁੱਖ ਹੋ ਗਏ, ਰਾਜਿਆਂ ਨੇ ਵੀ ਕੋਈ ਨਹੀਂ ਰੱਖਿਆ ਅਤੇ ਗੁਰੂ ਸਾਹਿਬ ਦੇ ਦਰ ਤੋਂ ਵੀ ਗਏ, ਉਹ ਸਾਰਾ ਕੁਛ ਕੋਲੋਂ ਚਲੇ ਗਿਆ। ਅਤੇ ਜੇ ਆਪਾਂ ਗੱਲ ਕਰੀਏ ਸਿੱਖ ਜਦੋਂ ਗੁਰੂ ਤੋਂ ਬੇਮੁੱਖ ਹੁੰਦਾ ਸਿੱਖ ਦੇ ਪੱਲੇ ਕੀ ਹੈ, ਜੇ ਸਿੱਧੇ ਜੇ ਸ਼ਬਦ ਮੈਂ ਵਰਤਾਂ ਜੀ, ਧੰਨ ਗੁਰੂ ਕਲਗੀਧਰ ਸਾਹਿਬ ਦੀ ਬਖਸ਼ਿਸ਼ ਕੋਲੇ ਹੈ, ਸਤਿਗੁਰੂ ਨੇ ਸਾਨੂੰ ਰਾਜੇ ਬਣਾਇਆ, ਸਾਨੂੰ ਰਾਜੇ ਬਣਾਇਆ। ਤੇ ਜੇ ਅਸੀਂ ਗੁਰੂ ਤੋਂ ਹੀ ਬੇਮੁੱਖ ਹੋ ਜਾਈਏ ਤੇ ਸਾਨੂੰ ਕੰਗਾਲਾਂ ਨੂੰ ਕਿੰਨੇ ਪੁੱਛਣਾ, ਅਸੀਂ ਰਾਜੇ ਹਾਂ ਤਾਂ ਰਾਜੇ ਹਾਂ ਜੇ ਗੁਰੂ ਕਲਗੀਧਰ ਸਾਹਿਬ ਦੀ ਰਹਿਮਤ ਕੋਲੇ ਹੈ, ਤੇ ਜੇ ਗੁਰੂ ਕਲਗੀਧਰ ਸਾਹਿਬ ਦੀ ਰਹਿਮਤ ਤੋਂ ਹੀ ਅਸੀਂ ਸੱਖਣੇ ਹੋ ਜਾਈਏ, ਗੁਰੂ ਤੋਂ ਹੀ ਬੇਮੁੱਖ ਹੋ ਜਾਈਏ ਤੇ ਫਿਰ ਸਾਡੇ ਕੋਲ ਕੀ ਹੈ। ਜੇ ਗੁਰੂ ਕਲਗੀ

ਪਰ ਸਭ ਦਾ ਪ੍ਰੇਮ ਕੋਲੇ ਹੈ, ਸਤਿਗੁਰੂ ਕਲਗੀਧਰ ਸਾਹਿਬ ਦੀ ਰਹਿਮਤ ਬਖਸ਼ਿਸ਼ ਕੋਲੇ ਹੈ। ਫਿਰ ਤੇ ਮਾਲਕ ਪਾਤਸ਼ਾਹ ਦੇ ਬੋਲ ਚੇਤਾ ਰੱਖੋ, ਧੰਨ ਗੁਰੂ ਕਲਗੀਧਰ ਸਾਹਿਬ ਨੇ ਕਿਹਾ ਸੀ, ਸਿੱਖਾ ਜੇ ਮੇਰੇ ਸਨਮੁਖ ਰਹੇਗਾ ਤੇ ਤੈਨੂੰ ਤੇਰੇ ਵਿੱਚੋਂ ਮੈਂ ਦਿਸੂ, ਤੇ ਜੇ ਸਿੱਖ ਗੁਰੂ ਤੋਂ ਬੇਮੁਖ ਹੋ ਜੇ ਫਿਰ ਇਹਦੇ ਚੋਂ ਤੇ ਬੰਦਾ ਨਹੀਂ ਇਹਨੂੰ ਦਿਸਣਾ, ਗੁਰੂ ਕਲਗੀਧਰ ਸਾਹਿਬ ਕਿੱਥੋਂ ਦਿਸਣਗੇ। ਸਤਿਗੁਰੂ ਕਲਗੀਧਰ ਸਾਹਿਬ ਦੀ ਰਹਿਮਤ ਹੈ, ਮਾਲਕ ਨੇ ਰਾਜ ਖਾਲਸੇ ਨੂੰ ਦਿੱਤਾ। ਆਪਾਂ ਪਿੱਛੇ ਪੜ੍ਹਦੇ ਆਏ ਨਾ, ਜਦੋਂ ਗੁਰੂ ਸਾਹਿਬ ਨੇ ਉੱਥੇ ਚੜ੍ਹਦੀ ਕਲਾ ਦੇ ਰੂਪ ਚ ਜਦੋਂ ਸਿੱਖਾਂ ਨੂੰ ਸਮਝਾਇਆ ਸੀ ਵੀ ਇਹਨਾਂ ਕੋਲ ਕੁਛ ਹੋਵੇ, ਥਾਂ ਹੋਵੇ ਭਾਵੇਂ ਨਾ, ਰਹਿਣ ਵਾਸਤੇ ਟਿਕਾਣਾ ਹੋਵੇ ਭਾਵੇਂ ਨਾ, ਪਰ ਇਹ ਰਾਜੇ ਨੇ, ਇਹ ਰਾਜੇ ਨੇ, ਕਿਉਂਕਿ ਇਹਨਾਂ ਦੇ ਸੁਭਾਅ ਵਿੱਚ ਰਾਜ ਹੈ, ਇਹਨਾਂ ਦੇ ਸੁਭਾਅ ਵਿੱਚ ਰਾਜ ਹੈ। ਇਹੀ ਕਾਰਨ ਸੀ ਜੀ, ਘੋੜਿਆਂ ਦੀਆਂ ਕਾਠੀਆਂ ਤੇ ਚੜ੍ਹੇ ਵੀ ਆਪਣੇ ਆਪ ਨੂੰ ਬਾਦਸ਼ਾਹੀ ਸਮਝਦੇ ਰਹੇ, ਜੰਗਲਾਂ ਵਿੱਚ ਬੈਠੇ ਵੀ ਆਪਣੇ ਆਪ ਨੂੰ ਰਾਜੇ ਦੱਸਦੇ ਨੇ ਵੀ ਅਸੀਂ ਰਾਜੇ ਹਾਂ, ਕਿਉਂਕਿ ਸਤਿਗੁਰੂ ਨੇ ਸਾਨੂੰ ਰਾਜ ਸਾਡੇ ਸੁਭਾਅ ਚ ਦਿੱਤਾ। ਤੇ ਜੇ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਹੀ ਸੱਖਣੇ ਹੋ ਜਾਈਏ ਫਿਰ ਸਾਡੇ ਕੋਲ ਕੀ ਹੈ? ਪਿਓ ਦੇ ਸਿਰ ਤੇ ਹੀ ਪੁੱਤ ਰਾਜਾ ਹੈ, ਤੇ ਜੇ ਪਿਓ ਹੀ ਕਵੇ ਵੀ ਜਾ ਤੈਨੂੰ ਬੇਦਖਲ ਕੀਤਾ, ਪੁੱਤ ਨੂੰ ਕਿੰਨੇ ਪੁੱਛਣਾ? ਫਿਰ ਸਤਿਗੁਰੂ ਦਾ ਬਚਨ ਚੇਤਾ ਕਰੋ। ਮਾਲਕ ਪਾਤਸ਼ਾਹ ਕਹਿੰਦੇ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ। ਕਹਿੰਦੇ ਜਿੰਨਾ ਚਿਰ ਇਹ ਨਿਆਰਾ ਹੈ ਓਨਾ ਚਿਰ ਸਾਰੀ ਤਾਕਤ ਇਹਦੀ, ਸਾਰਾ ਬਲ ਇਹਦਾ, ਸਾਰਾ ਰਾਜ ਇਹਦਾ। ਤੇਜ ਮਤਲਬ ਪ੍ਰਭਾਵ, ਪ੍ਰਤਾਪ। ਤਬ ਲੱਗ ਤੇਜ ਦਿਓ ਮੈਂ ਸਾਰਾ, ਸਾਰਾ ਹੀ ਤੇਜ ਪ੍ਰਤਾਪ ਇਹਦਾ। ਫਿਰ ਦੂਜੇ ਪਾਸੇ ਗੁਰੂ ਸਾਹਿਬ ਨੇ ਬੇਦਖਲੀ ਦਾ ਨੋਟਿਸ ਵੀ ਦਿੱਤਾ ਹੈ, ਬੇਦਖਲੀ ਵੀ। ਜਬ ਇਹ ਗਹੇ ਵਿਪਰਣ ਕੀ ਰੀਤ, ਕਹਿੰਦੇ ਜੇ ਇਹ ਵਿਪਰਣ ਕੀ, ਵਿਪਰ ਕੀ ਰੀਤ ਤੇ ਆ ਗਏ, ਮੈਂ ਨਾ ਕਰੋ ਇਨ ਕੀ ਪ੍ਰਤੀਤ, ਕਹਿੰਦੇ ਫਿਰ ਮੈਨੂੰ ਇਹਨਾਂ ਤੇ ਭਰੋਸਾ ਕੋਈ ਨਹੀਂ। ਹੁਣ ਬਹੁਤ ਜਿਹਨੂੰ ਸਮਝੀਏ ਨਾ ਜੀ ਗਹਿਰਾਈ ਨਾਲ, ਤੇ ਬਹੁਤ ਵੱਡੀ ਵਿਚਾਰ ਹੈ ਜਿਹੜੀ ਗੁਰੂ ਕਲਗੀਧਰ ਸਾਹਿਬ ਆਖਰੇ। ਇੱਕ ਮਾਂ ਤੇ ਇੱਕ ਪਿਓ, ਔਲਾਦ ਜਿੱਦਾਂ ਦੀ ਮਰਜ਼ੀ ਹੋਵੇ, ਮਾਂ ਤੇ ਪਿਓ ਕਦੇ ਨਹੀਂ ਕਹਿੰਦੇ ਸਾਡੀ ਔਲਾਦ ਮਾੜੀ ਹੈ, ਕਦੇ ਨਹੀਂ ਕਹਿੰਦੇ, ਭਾਵੇਂ ਜਿੰਨੀ ਮਰਜ਼ੀ ਮਾੜੀ ਹੋਵੇ। ਕਹਿੰਦੇ ਸਾਡਾ ਪੁੱਤ ਲੱਖਾਂ ਚੋਂ ਇੱਕ ਹੈ ਜੀ, ਕਰੋੜਾਂ ਚੋਂ ਇੱਕ ਹੈ, ਸਾਡੇ ਪੁੱਤ ਵਰਗਾ ਤੇ ਪੁੱਤ ਹੀ ਹੈ, ਸਾਡੀ ਔਲਾਦ ਵਰਗੀ ਔਲਾਦ ਹੀ ਹੈ ਹਰ ਮਾਂ ਪਿਓ। ਤੇ ਤੁਸੀਂ ਇਸ ਗੱਲ ਨੂੰ ਵਿਚਾਰਿਓ, ਜਿੱਦਣ ਮਾਂ ਤੇ ਪਿਓ ਆਖਣ ਲੱਗ ਜਾਣ ਵੀ ਸਾਨੂੰ ਸਾਡੀ ਔਲਾਦ ਤੇ ਭਰੋਸਾ ਨਹੀਂ, ਤੁਸੀਂ ਵੀ ਨਾ ਕਰਿਓ, ਅੰਦਾਜ਼ਾ ਲਾਓ ਵੀ ਉਹ ਮਾਂ ਤੇ ਪਿਓ ਕਿੱਡੇ ਦੁਖੀ ਹੋਣਗੇ। ਜਿੱਦਣ ਪਿਓ ਇਹ ਗੱਲ ਕਹਿਣ ਲੱਗ ਜੇ ਵੀ ਮੈਨੂੰ ਆਪਦੇ ਪੁੱਤ ਤੇ ਮੈਨੂੰ ਭਰੋਸਾ ਨਹੀਂ, ਤੁਸੀਂ ਕਿਵੇਂ ਭਰੋਸਾ ਕਰ ਲਿਆ ਬਾਈ? ਧੰਨ ਗੁਰੂ ਕਲਗੀਧਰ ਸਾਹਿਬ ਨੇ ਇਹੀ ਕਿਹਾ, ਜੇ ਇਹ ਵਿਪਰ ਕੀ ਰੀਤ ਚ ਚਲੇ ਗਏ ਫਿਰ ਮੈਨੂੰ ਇਹਨਾਂ ਤੇ ਭਰੋਸਾ ਨਹੀਂ, ਜੇ ਮੈਨੂੰ ਹੈ ਨਹੀਂ ਤੇ ਤੁਸੀਂ ਵੀ ਸੋਚ ਸਮਝ ਕੇ ਕਰਿਓ ਭਾਈ। ਭਾਵ ਤੇ ਇਹੀ ਹੈ ਨਾ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰਾਂ ਇਨ ਕੀ ਪ੍ਰਤੀਤ, ਪ੍ਰਤੀਤ ਮਤਲਬ ਭਰੋਸਾ, ਕਹਿੰਦੇ ਮੈਂ ਨਹੀਂ ਇਹਨਾਂ ਤੇ ਭਰੋਸਾ ਕਰਦਾ ਫਿਰ। ਹਾਂ, ਜਿੰਨਾ ਚਿਰ ਨਿਆਰਾ ਓਨਾ ਚਿਰ ਮੇਰਾ ਸਾਰਾ ਕੁਛ ਹੀ ਇਨਾਮ ਹੈ, ਸਾਰਾ ਕੁਛ। ਫਿਰ ਤੇ ਮਾਲਕ ਨੇ ਖੁਦ ਆਪ ਸੰਬੋਧਨ ਕਰਕੇ, ਯੁੱਧ ਜਿੱਤੇ ਹੈ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਸਾਰਾ ਕੁਛ ਇਹਨਾਂ ਦੀ ਕਿਰਪਾ ਨਾਲ ਮਿਲਿਆ। ਤੇ ਜੇ ਵਿਪਰਨ ਕੀ ਰੀਤ ਤੇ ਆ ਜੇ ਫਿਰ ਮੈਂ ਨਾ ਕਰੋ ਇਨ ਕੀ ਪ੍ਰਤੀਤ, ਫਿਰ ਕੋਈ ਭਰੋਸਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਉੱਥੇ ਚਿੱਠੀ ਪੜਵਾਈ ਨਾ, ਤੇ ਹੁਣ ਭਾਈ ਦਇਆ ਸਿੰਘ ਕਹਿ ਰਹੇ, ਕਹਿੰਦੇ ਮਾਲਕ ਜੀ ਲੱਗਦਾ ਵੀ ਤੁਹਾਡੇ ਤੋਂ ਬੇਮੁੱਖ ਹੋ ਕੇ ਨਾ ਉਹਨਾਂ ਨੇ ਚੰਗੀ ਮਾਰ ਖਾਧੀ, ਤੇ ਜਦੋਂ ਉਹਨਾਂ ਚੰਗੀ ਮਾਰ ਖਾਧੀ ਨਾ ਹੁਣ ਪਛਤਾਏ, ਤੇ ਪਛਤਾਉਂਦੇ ਹੋਏ ਹੁਣ ਤੁਹਾਡੀ ਸ਼ਰਨ ਵਿੱਚ ਆਏ।

ਸਤਿਗੁਰੂ ਜੀ, ਜੇ ਤੁਸੀਂ ਉਚਿਤ ਸਮਝੋ ਤੇ ਇਹਨਾਂ ਨੂੰ ਆਪਣੇ ਨਾਲ ਮਿਲਾ ਲਓ। ਜੇ ਹੁਣ ਭਾਈ ਦਇਆ ਸਿੰਘ ਨੇ ਇਹ ਨਹੀਂ ਕਿਹਾ ਵੀ ਸਤਿਗੁਰੂ ਮੇਲ ਲਓ, ਜੇ ਤੁਸੀਂ ਉਚਿਤ ਸਮਝੋ ਤੁਹਾਨੂੰ ਠੀਕ ਲੱਗੇ, ਕਿਉਂਕਿ ਭਾਈ ਦਇਆ ਸਿੰਘ ਜਾਣਦੇ ਨੇ ਵੀ ਗੁਰੂ ਸਾਹਿਬ ਉਹਨਾਂ ਦੇ ਹਿਰਦੇ ਦੀਆਂ ਵੀ ਜਾਣਦੇ ਵੀ ਉਹਨਾਂ ਦੇ ਮਨ ਚ ਕੀ ਚੱਲਦਾ। ਸਤਿਗੁਰੂ ਜੇ ਤੁਸੀਂ ਉਚਿਤ ਸਮਝੋ ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲਓ। ਜੇ ਏਡਾ ਵੱਡਾ ਦੁਸ਼ਮਣ ਆਪ ਚੱਲ ਕੇ ਤੁਹਾਡੀ ਸ਼ਰਨ ਵਿੱਚ ਆ ਰਿਹਾ ਸਤਿਗੁਰੂ, ਉਹਨੂੰ ਫਿਰ ਜੇ ਤੁਸੀਂ ਉਚਿਤ ਸਮਝੋ ਤੇ ਰੱਖ ਲਓ।

ਫਿਰ ਸਤਿਗੁਰੂ ਕਹਿੰਦੇ ਕਹਿੰਦੇ ਭਾਈ ਅਸੀਂ ਤੇ ਪਹਿਲਾਂ ਵੀ ਉਹਨੂੰ ਮਨਾ ਨਹੀਂ ਸੀ ਕੀਤਾ, ਪਹਿਲਾਂ ਵੀ ਕੁਕਰਮ ਉਹਨੇ ਆਪ ਹੀ ਠਾਣਿਆ, ਭੈੜੀ ਬਿਰਤੀ ਉਹਨੇ ਆ, ਅਸੀਂ ਤੇ ਨਹੀਂ ਸੀ ਕਿਹਾ ਵੀ ਭੀਮ ਚੰਦ ਅਸੀਂ ਤੈਨੂੰ ਰੱਖਣਾ ਨਹੀਂ, ਵੈਰ ਤੇ ਉਹਨੇ ਆਪ ਹੀ ਚਿਤਵਿਆ, ਬੇਮੁਖ ਵੀ ਉਹ ਆਪ ਹੋਇਆ, ਅਸੀਂ ਬੇਮੁਖ ਨਹੀਂ ਕੀਤਾ, ਆਪਣੀ ਮਰਜ਼ੀ ਨਾਲ ਉਹਨੇ ਕੁਕਰਮ ਕੀਤਾ, ਆਪਣੀ ਮਰਜ਼ੀ ਨਾਲ ਬੇਮੁਖ ਹੋਇਆ ਉਹ। ਤੇ ਜੇ ਹੁਣ ਉਹ ਸਾਨੂੰ ਮਿਲਣਾ ਚਾਹੁੰਦਾ, ਅਬ ਜੇ ਮਿਲੈ ਨਹੀਂ, ਕਹਿੰਦੇ ਹੁਣ ਅਸੀਂ ਫਿਰ ਉਹਦਾ ਨਿਰਾਦਰ ਵੀ ਨਹੀਂ ਕਰਾਂਗੇ। ਜੇ ਪਹਿਲਾਂ ਉਹ ਆਪਣੀ ਮਰਜ਼ੀ ਨਾਲ ਗਿਆ ਤਾਂ ਉਹਦੀ ਮਰਜ਼ੀ ਸੀ, ਜੇ ਹੁਣ ਆਉਣਾ ਚਾਹੁੰਦਾ ਤੇ ਅਸੀਂ ਉਹਦੇ ਆਏ ਦਾ ਵੀ ਨਿਰਾਦਰ

ਕਹਿੰਦੇ ਜੇ ਹੁਣ ਸਾਨੂੰ ਮਿਲੇਗਾ ਅਸੀਂ ਅਪਮਾਨ ਨਹੀਂ ਕਰਾਂਗੇ। ਜੇ ਉਹ ਆਪਣੇ ਮਨ ਦੇ ਵਿੱਚੋਂ ਵਿਰੋਧ ਛੱਡ ਕੇ ਗੁਰੂ ਘਰ ਨੂੰ ਮੰਨ ਲਵੇ ਤਾਂ, ਵਿਰੋਧ ਛੱਡ ਕੇ ਜੇ ਗੁਰੂ ਘਰ ਨੂੰ ਮੰਨਦਾ, ਕਹਿੰਦੇ ਅਸੀਂ ਉਹਦੇ ਨਾਲ ਕੋਈ ਵੈਰ ਵਿਰੋਧ ਕਿਉਂ, ਗੁਰੂ ਸਾਹਿਬ ਨੇ ਥੋੜੀ ਵੈਰ ਚਿਤਵਣਾ ਜੀ, ਗੁਰੂ ਸਾਹਿਬ ਤੇ ਹੈ ਨਹੀਂ ਨਿਰਵੈਰ। ਮਾਲਕ ਨੇ ਨਹੀਂ ਕਿਹਾ ਵੀ ਰਾਜਾ ਭੀਮ ਚੰਦ ਵੈਰੀ ਹੈ, ਰਾਜਾ ਭੀਮ ਚੰਦ ਤੇ ਬਾਕੀ ਪਹਾੜੀ ਰਾਜੇ ਬੈਠੇ ਕਹੀ ਜਾਂਦੇ ਨੇ ਗੁਰੂ ਕਲਗੀਧਰ ਸਾਹਿਬ ਸਾਡੇ ਵੈਰੀ ਨੇ, ਸਤਿਗੁਰੂ ਨੇ ਤੇ ਕਿਹਾ ਹੀ ਨਹੀਂ ਵੈਰੀ ਨੇ। ਮਾਲਕ ਨੇ ਤੇ ਚੜ ਕੇ ਆਇਆਂ ਨੂੰ ਰੋਕਿਆ ਹੀ ਹੈ ਬਸ, ਇਹ ਤੇ ਕਿਹਾ ਹੀ ਨਹੀਂ ਵੀ ਤੁਸੀਂ ਸਾਡੇ ਦੁਸ਼ਮਣ ਹੋ। ਉਹੀ ਕਹੀ ਜਾਂਦੇ ਨੇ ਵੀ ਸਾਡਾ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਲ ਵੈਰ ਹੈ, ਅਸੀਂ ਤੇ ਜੰਗ ਕਰਨੀ। ਮਾਲਕ ਨੇ ਇਹ ਜ਼ਰੂਰ ਕਿਹਾ ਵੀ ਜੇ ਤੁਸੀਂ ਜੰਗ ਕਰਨੀ ਹੈ ਤੇ ਭਾਈ ਜਿੱਦਾਂ ਤੁਸੀਂ ਆਓਗੇ ਅਸੀਂ ਉਦਾਂ ਹੀ ਤੁਹਾਨੂੰ ਜੀਓ ਆਇਆ ਆਖਾਂਗੇ, ਜੇ ਨਿਭ ਕੇ ਆ ਜਾਓਗੇ ਤੇ ਸਤਿਕਾਰ ਦਿਆਂਗੇ, ਜੇ ਚੜ ਕੇ ਆ ਜਾਓਗੇ ਤੇ ਫਿਰ ਚੜ ਕੇ ਆਇਆਂ ਨਾਲ ਮੁਕਾਬਲਾ ਕਰਾਂਗੇ, ਫਿਰ ਚੜ ਕੇ ਆਇਆਂ ਨਾਲ ਅਸੀਂ ਮੁਕਾਬਲਾ। ਫਿਰ ਇਹ ਨਹੀਂ ਵੀ ਤੁਸੀਂ ਚੜ ਕੇ ਆਵੋ ਤੇ ਅਸੀਂ ਤੁਹਾਨੂੰ ਆਖਾਂਗੇ ਭਾਈ ਅਸੀਂ ਜੰਗ ਨਹੀਂ ਕਰਨੀ, ਅਸੀਂ ਲੜਨਾ ਨਹੀਂ ਤੁਹਾਡੇ ਨਾਲ, ਹੈ ਨਾ। ਫਿਰ ਅਸੀਂ ਜੇ ਚੜ ਕੇ ਆਓਗੇ ਫਿਰ ਜੰਗ ਵੀ ਕਰਾਂਗੇ। ਸਤਿਗੁਰੂ ਜੀ ਕਹਿੰਦੇ ਤਜੈ ਵਿਰੋਧ ਗੁਰਨ ਕੋ ਮਨ ਹੈ, ਕਹਿੰਦੇ ਜੇ ਉਹ ਵਿਰੋਧ ਛੱਡ ਕੇ ਗੁਰੂ ਸਾਹਿਬ ਨੂੰ ਮੰਨ

ਅਸੀਂ ਤੇ ਕਹਿੰਦੇ ਉਹਦੇ ਨਾਲ ਓਦਾਂ ਹੀ ਹੋ ਜਾਵਾਂਗੇ ਜਿੱਦਾਂ ਉਹ ਸਾਡੇ ਨਾਲ ਹੋਏਗਾ। ਗੁਰੂ ਘਰ ਦੀ ਖਾਸੀਅਤ ਇਹੀ ਹੈ ਜੀ, ਸਭ ਤੋਂ ਵੱਡੀ ਖਾਸੀਅਤ ਇਹ ਹੈ ਗੁਰੂ ਘਰ ਦੀ, ਇੱਥੇ ਕੋਈ ਜਿੱਦਾਂ ਦਾ ਆਉਂਦਾ ਹੈ ਅੱਗੋਂ ਗੁਰੂ ਸਾਹਿਬ ਓਦਾਂ ਦੇ ਹੀ ਹੋ ਕੇ ਉਹਨੂੰ ਮਿਲਦੇ ਨੇ। ਇੱਕ ਬਚਨ ਚੇਤਾ ਰੱਖੋ, ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹਜਹਾਂ ਨੂੰ ਕਦੇ ਕਿਹਾ ਸੀ, ਜਦੋਂ ਜਹਾਂਗੀਰ ਗੁਰੂ ਸਾਹਿਬ ਕੋਲ ਬਹਿ ਕੇ ਕਹਿੰਦਾ ਨਾ ਵੀ ਇਹਨੂੰ ਵੀ ਮੇਰੇ ਵਾਂਗੂ ਹੀ ਰੱਖਿਓ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਲਫ਼ਜ਼ਾਂ ਚ ਗੱਲ ਨਿਬੇੜੀ ਸੀ, ਜਹਾਂਗੀਰ ਗੁਰੂ ਨਾਨਕ ਦਾ ਘਰ ਸ਼ੀਸ਼ੇ ਵਰਗਾ ਹੈ, ਦੋ ਸ਼ਬਦਾਂ ਚ ਬਸ। ਗੁਰੂ ਨਾਨਕ ਦਾ ਘਰ ਸ਼ੀਸ਼ੇ ਵਰਗਾ ਹੈ, ਇੱਥੇ ਆ ਕੇ ਕੋਈ ਜਿੱਦਾਂ ਦਾ ਦੇਖੇਗਾ ਉਹਨੂੰ ਓਦਾਂ ਦਾ ਹੀ ਦਿਸੇਗਾ। ਹੁਣ ਸ਼ੀਸ਼ੇ ਵਿੱਚ ਕੀ ਦਿਸਦਾ ਹੈ? ਜਿੱਦਾਂ ਦਾ ਸਾਡਾ ਸਰੂਪ ਹੋਏਗਾ ਓਦਾਂ ਦਾ ਹੀ ਦਿਸੇਗਾ। ਸ਼ੀਸ਼ਾ ਕਦੇ ਵੀ ਝੂਠ ਨਹੀਂ ਵਿਖਾਉਂਦਾ, ਸ਼ੀਸ਼ਾ ਹਮੇਸ਼ਾ ਸੱਚ ਵਿਖਾਉਂਦਾ, ਕਦੇ ਝੂਠ ਨਹੀਂ ਵਿਖਾਉਂਦਾ, ਸੱਚ ਵਿਖਾਉਂਦਾ। ਤੇ ਗੁਰੂ ਸਾਹਿਬ ਦੇ ਕਹਿਣ ਦਾ ਭਾਵ ਕੀ ਸੀ? ਜਹਾਂਗੀਰ ਜੇ ਸ਼ਾਹਜਹਾਂ ਸਾਡੇ ਨਾਲ ਤੇਰੇ ਵਾਂਗੂ ਚੱਲੇਗਾ ਤੇ ਅਸੀਂ ਇਹਨੂੰ ਤੇਰੇ ਵਾਂਗੂ ਹੀ ਰੱਖਾਂਗੇ, ਤੇ ਜੇ ਕਿਸੇ ਹੋਰ ਤਰੀਕੇ ਨਾਲ ਚੱਲੇਗਾ ਤੇ ਫਿਰ ਅਸੀਂ ਇਹਦੇ ਨਾਲ ਓਦਾਂ ਹੀ ਚੱਲਾਂਗੇ। ਉਹਨੇ ਕਿਹਾ ਸੀ ਮੇਰੇ ਵਾਂਗੂ ਰੱਖ ਲਿਓ, ਮਾਲਕ ਨੇ ਇਹ ਕਹਿ ਕੇ ਕਿਹਾ ਸੀ ਵੀ ਸ਼ੀਸ਼ੇ ਵਰਗਾ ਘਰ ਹੈ ਭਾਈ ਗੁਰੂ ਨਾਨਕ ਦਾ, ਇੱਥੇ ਕੋਈ ਜਿੱਦਾਂ ਦਾ ਵੇਖੇਗਾ ਓਦਾਂ ਦਾ ਉਹਨੂੰ ਦਿਸੇਗਾ। ਸਤਿਗੁਰੂ ਨੇ ਜਹਾਂਗੀਰ ਨਾਲ ਇਹ ਬਚਨ ਨਹੀਂ ਸੀ ਕੀਤੇ ਵੀ ਸ਼ਾਹਜਹਾਂ ਨੂੰ ਅਸੀਂ ਰੱਖ ਲਾਂਗੇ, ਨਾ, ਇਹ ਕਿਹਾ ਸੀ ਜੇ ਇਹ ਜਿੱਦਾਂ ਸਾਡੇ ਨਾਲ ਚੱਲੇਗਾ ਅਸੀਂ ਓਦਾਂ ਹੀ ਚੱਲਾਂਗੇ। ਜੇ ਉਹਨੇ ਜੰਗਾਂ ਕੀਤੀਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜੰਗਾਂ ਕੀਤੀਆਂ, ਜੇ ਉਹ ਗੁਰੂ ਘਰ ਦੇ ਵਿੱਚ ਆ ਕੇ ਨਿਭ ਜਾਂਦਾ, ਮਾਲਕ ਪਾਤਸ਼ਾਹ ਰੱਖ ਵੀ ਲੈਂਦੇ ਨੇ। ਫਿਰ ਗੁਰੂ ਹਰ ਰਾਏ ਸਾਹਿਬ ਵੇਲੇ ਆ ਕੇ ਨਿਭਿਆ ਨਾ, ਜਦੋਂ ਆਪਣੇ ਪੁੱਤਰ ਦਾਰਾ ਸ਼ਕ ਉਹਨੂੰ ਬਚਾਉਣਾ, ਫਿਰ ਚਿੱਠੀ ਲਿਖ ਕੇ ਭੇਜਦਾ ਨਾ ਦਵਾਖਾਨੇ ਵਿੱਚੋਂ ਵੀ ਜਾਓ ਲੈ ਕੇ ਆਓ ਭਾਈ ਪਦਾਰਥ ਗੁਰੂ ਘਰ ਚੋਂ ਮਿਲਣੇ, ਉਹ ਨਿਭਿਆ, ਸਤਿਗੁਰੂ ਨੇ ਰੱਖ ਲਿਆ। ਇਸੇ ਲਈ ਜੀ ਗੁਰੂ ਬਾਬਾ ਜੀ ਦੀ ਬਾਣੀ ਚ ਇੱਕ ਬਚਨ ਪੜ੍ਹਦੇ ਹਾਂ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ, ਜਿਹੜਾ ਜਿੱਦਾਂ ਦੀ ਭਾਵਨਾ ਲੈ ਕੇ ਆਏਗਾ ਉਦਾਂ ਦਾ ਫਲ ਲੈ ਜਾਏਗਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਉੱਥੇ ਬਚਨ ਬਿਲਾਸ ਹੁਣ ਭਾਈ ਦਇਆ ਸਿੰਘ ਨਾਲ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਹੋਰ ਕਿਹੜਾ ਕੌਤਕ ਵਰਤਾਉਂਦੇ, ਤੇ ਰਾਜਾ ਭੀਮ ਚੰਦ ਕੀ ਗੁਰੂ ਸਾਹਿਬ ਦੀ ਸ਼ਰਨ ਚਾਹੁੰਦਾ ਜਾਂ ਫਿਰ ਕੋਈ ਕੁਟਲ ਨੀਤੀ ਧਾਰਨ ਕਰ ਲੈਂਦਾ? ਆਪ ਸੰਗਤਾਂ ਗਲੇਰੇ ਦੀਵਾਨਾ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਿਆ ਸਿੱਖੀ ਕਿਸਾਂ ਸਵਾਸਾ ਨਾਲ ਨਿਵਾਹਿਤ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ

ਅੰਦਰ ਗੁਰੇ ਇਤਿਹਾਸਿਕ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਗੁਰਮਤ ਅਨੁਸਾਰ ਮਨੋਕਾਮਨਾ

ਸਾਈਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਜੇਤਾ ਸਮੁੰਦ ਸਾਗਰ ਨੀਰ ਭਰੇ ਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੂ ਪਾਵੋ, ਡੁੱਬਦੇ ਪੱਥਰ ਤਾਰੇ, ਸੁਖ ਹੋ ਟਲ ਗੁਰ ਸੇਵੀਐ, ਅਹਿਣਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ,

ਕਟ ਕਟ ਰਵਿਆ ਸੋਈ ਗਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੇਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਹੋ, ਤਿਤ ਕਰ ਗਾਵਹੋ ਸੋਹਿਲਾ ਸਿਵਰਿਓ ਸਿਰਜਨਹਾਰੋ। ਤੁਮ ਗਾਵਹੋ

ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੂਏ ਚਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪਮਲ ਆਣ ਲਓ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਓ ਸਹ ਸਵ ਨੈਣ ਨੈਣ ਹੈ ਤੋਏ ਕਹੋ ਸਹ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ

ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਣ ਦਿਨ ਮੋਹਿ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਾ ਕੇ ਤੇਰੇ ਨਾਇ ਵਾਸਾ। ਰਾਗ ਗਾਉੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਪਰੇ ਆਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁਨ ਵੱਡਾ ਏ, ਕਡਨ ਡੋਤ ਪੁਨ ਵੱਡਾ ਹੈ, ਰਹਾਓ ਸਾਖਤ ਸਾਧਨਾ ਜਾਣਿਆ, ਤਿਨਿ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਏ। ਅਭਿਨਾਸੀ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਏ। ਜਨ ਨਾਨਕ ਨਾਮ ਆਧਾਰ ਟੇਕੇ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਨਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਅਖਾੜ ਚਲੋ ਹਰ ਲਾਹਾ, ਗੈ ਬਸਨ ਸੁਹੇਲਾ, ਆਓ ਦਕਟੈ ਦਿਨ ਸਰੈ ਨਾਰੇ, ਮਨ ਗੁਰਮਿਰਕਾ ਸਵਾਰੇ, ਰਹਾਓ ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੇ ਇਹੋ ਰਸ, ਅਕਾਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੇ ਵਸੇਰਾ, ਨਿਜ ਕਰ ਮਹਿਲ ਪਾਵੋ।

ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ,

0: ਰਾਜ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਾਲ ਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ।
1: ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ ਸ਼ਬਦ ਹਰ ਹਰ ਜਪੈ ਨਾਮ ਨਵ ਨਿਧਿ ਅਪੈ ਰਸਨ ਅਹਿਨ ਸਿਰਸੈ ਸਤ ਕਰ ਜਾਨੀ ਹੋ ਹੁਣ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜਹੋ ਭਜੋ ਹਰ ਗਿਆਨੀਓ ਬਚਨ ਗੁਰ ਰਿੱਧ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਦਰਹੋ ਦੁਆਰ ਹਰ ਮਾਨੀਓ ਜੋਤ ਸਭ ਸੁਖ ਇਤ ਉਤ ਤੁਮ ਬੰਛਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਤਰਹੋ ਧਿਆਨ ਅਹਿਨਿਸ ਕਰੋ ਬਚਨ ਗੁਰ ਹਿਰਦੈ ਧਰ ਹੁਣ ਗੁਰੂ ਜਲ ਬਿਮਲ ਅਥਾਹ ਮਜਨ ਕਰੋ ਸੰਤ ਗੁਰ ਸਿਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ।

बेसुमार सरबर को कहे जियो सुथर चित भगत हित पेख तरयो हर नाख।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਮ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸੋਰ ਠਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 641 ਅਤੇ 642 ਅੰਕ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਠ ਪੜਿਓ ਅਰਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਸੁਟਕਿਓ, ਅਧਿਕ ਅਹੰ ਬਦ ਬਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਖਾਂ ਚੋਂ ਅੱਖਾਂ ਵਿੱਚੋਂ ਸਾਡੇ ਕਰਿਆ ਸਿੰਘ ਪਹੁੰਚਾਓ ਦਾਤਾ ਕਿਰਪਾ ਤੁਕ ਦੇਵੇ ਘਰੇ ਪਸਾਓ ਤੂੰ ਜਾਣੀ ਸਭ ਤੋਂ ਦਿਲ ਐਸੇ ਜਗ ਚਵਾਓ।

ਬਾਈਬਲ ਲਿਖਣਾ ਵੇ ਕਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੂੰ ਪ੍ਰਚਨ ਵਕਤ ਕਿਹੜੇ ਕੁਝ ਮਾਲਿਆ ਹਾਉ ਨਾ ਪੈਨ ਪੁਰਿਆ ਮੁਕਤਾ ਰੂਪ ਚਾਲਿਆ ਤੇਰਾ

ਪਰ ਸਦਾਇਆ ਵੱਡਾ ਹੋਣ ਤੋਂ ਮੇਰਾ ਚੱਲ ਗੱਲ ਸੁਣ ਕੇ ਚਲਾਇਆ ਅੱਗੇ ਤੋਂ ਚਿੱਤ ਵਾਚਿਆ ਮੈਨੂੰ ਸਮਝਾਇਆ ਹਾਂ।